ਜੀਉ ਬਿੰਦਾ ਸਭ ਤੇਰਾ ਵਾਹਿਗੁਰੂ ਕਹੁ ਨਾਨਕ ਸਭ ਤੇਰੀ ਵਡਿਆਈ।

ਆਈ ਕੋਈ ਨਾਉ ਨਾ ਜਾਣੀ ਮੇਰਾ ਵਾਹਿਗੁਰੂ ਭੁੱਲ ਜੀ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰਦੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦਰੋਂ ਸਿਮਰਾਂ ਸ੍ਰੀ ਹਰ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹੁ ਡਿਠੀ ਸਭ ਦੁਖ ਜਾਇ ਤੇਗ ਬਹਾਦਰ ਸਿਮਰਿਆ ਕਰਨਉਣ ਦਿਆ ਬਤਾਈ ਸਭ ਥਾਈ ਹੋਏ ਸਹਾਇ

ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੀ ਆ ਰਿਹਾ ਨਾ ਚਰਾਏਗਾ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ

ਸਤਿਕਾਰ ਜੀਓ ਸ਼੍ਰੀ ਨਨਕਾਣਾ ਸਾਹਿਬਾ ਹੂਰ ਗੁਰਦੁਆਰਿਆਂ ਗੁਰਧਾਮਾਂ ਦੇ ਜਨਾ ਤੋਂ ਪੰਥਨੋਂ ਵਿਛੂੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੀਨ ਮਾਣਿਆਂ ਦੀ ਮਾਣ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੇ ਓਟ ਗੁਰੂ ਗਰੀਬ ਨਿਵਾਸ ਸਤਿਗੁਰੂ

ਸਿੱਖਾਂ ਦੇ ਸੇਵਕਾ ਸਰਦਾਰ ਹਰਮੋਹਨ ਜੀਤ ਸਿੰਘ ਪੰਧੇਰ ਦੇ ਸਪੁੱਤਰ ਸਰਦਾਰ ਜਿੰਦਰ ਸਿੰਘ ਪੰਧੇਰ ਦੇ ਪੋਤਰੇ ਭਾਈ ਬੇਅੰਤ ਸੇਵਾ ਸਿੰਘ ਪੰਧੇਰ ਨੇ ਆਪਣੇ ਗ੍ਰਹਿ ਵਿਖੇ ਸਹਿਜ ਪਾਠ ਆਰੰਭ ਕਰਕੇ ਭੋਗ ਪਾਏ। ਸਹਿਜ ਪਾਠ ਸਾਹਿਬ ਜੀ

ਨਿਭਾਈ ਜਾ ਰਹੀ ਸੱਚੇ ਪਾਤਸ਼ਾਹ ਜੀ ਕਿਰਪਾ ਕਰਨੀ ਬੱਚੇ ਬੇਅੰਤ ਸੇਵਾ ਸਿੰਘ ਨੇ ਸਹਿਜ ਪਾਠ ਦੀ ਸੇਵਾ ਕੀਤੀ ਬੱਚੇ ਨੂੰ ਚੜ੍ਹਦੀਆਂ ਕਲਾ ਪ੍ਰਧਾਨ ਕਰਨੀਆਂ ਜੂਨੀ ਵਰਸ਼ਟੀ ਵਿੱਚ ਬੱਚਾ ਜਾ ਰਿਹਾ ਸੱਚੇ ਪਾਤਸ਼ਾਹ ਜੀ ਬੱਚੇ ਨੂੰ ਜੂਨੀ ਵਰਸ਼ਟੀ ਦੀ ਵਿਦਿਆ ਵਿੱਚ ਕਾਮਯਾਬੀ ਬਖਸ਼ਣੀ ਪਰਿਵਾਰ ਵਿਖੇ ਸੁੱਖ ਸ਼ਾਂਤੀ ਪ੍ਰਧਾਨ ਕਰਨੀ ਸਿਰ 'ਤੇ ਰਹਿਮਤਾਂ ਭਰੇ ਹੱਥ ਰੱਖਣੇ ਪੰਧੇਰ ਪਰਿਵਾਰ ਦੇ ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ ਵਿਦਿਆ ਦੇ ਦਾਨ ਬਖਸ਼ਣੇ ਗੁਰੂ ਚਰਨਾਂ ਦਾ ਪਿਆਰ ਬਖਸ਼ਣਾ ਸਾਰੇ ਹੀ ਪਰਿਵਾਰ ਦੀਆਂ ਸ਼ੁਭ ਭਾਵਨਾਵਾਂ ਪੂਰਨ ਕਰਨੀਆਂ ਆਪ ਜੀ ਦੀ ਪਾਵਨ ਹਜ਼ੂਰੀ ਵਿਖੇ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ

ਸੱਚੇ ਪਾਤਸ਼ਾਹ ਜੀ ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਪਾਵਨ ਮੁੱਖ ਵਾ ਬਖਸ਼ ਕੇ ਸੰਧਿਆ ਦੇ ਦੀਵਾਨ ਆਰੰਭ ਕਰਨ ਦੀ ਆਗਿਆ ਬਖਸ਼ੋ।

ਸਰਬੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਗੁਰੂ ਸਵਾਈ ਸਾਹਿਬ ਸੰਗਤ, ਆਪ ਬੜਭਾਗੀ ਹੋ ਜੋ ਸੰਧਿਆ ਸਮੇਂ ਖਾਲਸਾ ਦੀਵਾਨ ਸਾਹਿਬ ਗੁਰਦੁਆਰਾ ਸਾਹਿਬ ਸੁਖ ਸਾਗਰ ਵਿਖੇ ਹਾਜ਼ਰੀਆਂ ਭਰ ਕੇ ਪਾਵਨ ਬਾਣੀ ਸੋਦਰ ਰਹਿਰਾ ਸਾਹਿਬ ਜੀ ਦੇ ਪਾਠ ਆਪ ਜੀ ਸਰਵਣ ਕਰ ਰਹੇ ਹੋ। ਆਪ ਅੱਜ ਸ਼ਾਮ ਦੇ ਲੰਗਰਾਂ ਦੀ ਸੇਵਾ ਸਰਦਾਰ ਰਜਿੰਦਰ ਸਿੰਘ ਬੰਧੇਰ ਦੇ ਪੋਤਰੇ ਭਾਈ ਬੇਅੰਤ ਸੇਵਾ ਸਿੰਘ ਬੰਧੇਰ ਨੇ ਆਪਣੇ ਗ੍ਰਹਿ ਵਿਖੇ ਸਹਿਜ ਪਾਠ ਕੀਤੇ ਅਤੇ ਭੋਗ ਪਾਏ। ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕਰਨ ਹਿੱਤ ਪਰਿਵਾਰ ਵੱਲੋਂ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ। ਸੋ ਗੁਰੂ ਸਾਹਿਬ ਜੀ ਕਿਰਪਾ ਕਰਨ, ਬੱਚੇ ਬੇਅੰਤ ਸੇਵਾ ਸਿੰਘ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ, ਬੱਚੇ ਨੂੰ ਵਿਦਿਆ ਦੇ ਦਾਨ ਚੜ੍ਹਦੀ ਕਲਾ ਬਖਸ਼ਣ। ਆਓ, ਸ਼ਾਮ ਦੇ ਦੀਵਾਨਾਂ ਦੀ ਰਮਤਾ ਕਰ ਰਹੇ ਨੇ ਭਾਈ ਸਾਹਿਬ ਕਾ ਭਾਈ ਕਮਲਜੀਤ ਸਿੰਘ ਜੀ ਰਬਾਬੀ, ਹਜ਼ੂਰੀ ਰਾਗੀ ਜਥਾ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲੇ, ਉਹਨਾਂ ਤੋਂ 6:30 ਤੱਕ ਗੁਰਬਾਣੀ ਦੇ ਕੀਰਤਨ ਸਰਵਣ ਕਰਦੇ ਹਾਂ। ਉਪਰੰਤ ਭਾਈ ਗੁਰਸੇਵਕ ਸਿੰਘ ਜੀ ਕਥਾ ਦੀ ਹਾਜ਼ਰੀ ਭਰਨਗੇ ਅਤੇ ਭਾਈ ਰਿਸ਼ਪਾਲ ਸਿੰਘ ਪਮਾਲ ਦਾ ਢਾਡੀ ਜਥਾ ਗੁਰਤਿਹਾਸ ਦੇ ਨਾਲ ਜੋੜਨਗੇ। ਪਰਿਵਾਰ ਵੱਲੋਂ ਗੁਰੂ ਕੇ ਲੰਗਰ ਵੀ ਸੱਜੇ ਹੋਏ ਨੇ। ਸਮਾਂ ਬਣ 'ਤੇ ਆਪ ਜੀ ਨੇ ਗੁਰੂ ਕੇ ਲੰਗਰ ਵੀ ਛਕਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

0: ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ, ਭਾਈ ਕਮਲਜੀਤ ਸਿੰਘ ਜੀ ਰਬਾਬੀ, ਹਜ਼ੂਰੀ ਰਾਗੀ ਜਥਾ ਸ਼੍ਰੀ ਦਰਬਾਰ ਸਾਹਿਬ ਵਾਲੇ, ਜੋ ਕਿ ਭਾਈ ਸਾਹਿਬ ਜੀ ਬੜੇ ਪਿਆਰ ਦੇ ਨਾਲ ਗੁਰੂ ਕੀ ਬਾਣੀ ਸਰਵਣ ਕਰਾ ਰਹੇ ਸਨ। ਸੁਭਾਅ ਸਮਾਂ ਹੈ ਗੁਰਮਤਿ ਵਿਚਾਰਾਂ ਦਾ, ਗੁਰਮਤਿ ਵਿਚਾਰਾਂ ਦੀ ਸਾਂਝ ਅਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਕਥਾ ਸਰਵਣ ਕਰਾ ਰਹੇ ਹਨ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ ਹਠੂਰ ਵਾਲੇ। ਉਹਨਾਂ ਤੋਂ 7:30 ਵਜੇ ਤੱਕ ਗੁਰਬਾਣੀ ਦੀਆਂ ਵਿਚਾਰਾਂ ਅਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਵਿਚਾਰ ਸਰਵਣ ਕਰਦੇ ਹਾਂ। ਉਪਰੰਤ ਢਾਡੀ ਜਥਾ ਭਾਈ ਰਿਸ਼ਪਾਲ ਸਿੰਘ ਜੀ ਪੰਬਾਲ ਗੁਰਤਿਆਸ ਦੇ ਨਾਲ ਜੁੜਨਗੇ। ਸੋ ਅੱਜ ਦੇ ਇਹ ਸਮਾਗਮ ਸਰਦਾਰ ਰਜਿੰਦਰ ਸਿੰਘ ਜੀ ਪੰਧੇਰ, ਉਹਨਾਂ ਦੇ ਪੋਤਰੇ ਭਾਈ ਬੇਅੰਤ ਸੇਵਾ ਸਿੰਘ ਪੰਧੇਰ ਵੱਲੋਂ ਅੱਜ ਦੇ ਜੋ ਸਮਾਗਮ ਨੇ ਹੋ ਰਹੇ ਨੇ, ਸਾਡੇ ਸਰਕਾਰ ਜੋ ਭਾਈ ਰਜਿੰਦਰ ਸਿੰਘ ਜੀ ਪੰਧੇਰ, ਜੋ ਕਿ ਗੁਰਦੁਆਰਾ ਕਮੇਟੀ ਵਿੱਚ ਵੀ ਸੇਵਾ ਨਿਭਾਉਂਦੇ ਰਹੇ ਨੇ, ਪਰਿਵਾਰ ਗੁਰੂ ਘਰ ਦੇ ਨਾਲ ਜੁੜਿਆ ਹੋਇਆ ਪਰਿਵਾਰ ਹੈ। ਸਤਿਗੁਰੂ ਚੜ੍ਹਦੀਆਂ ਕਲਾ ਰੱਖੇ, ਬੱਚੇ ਨੂੰ ਵਿਦਿਆ ਦੇ ਦਾਨ, ਗੁਰੂ ਚਰਨਾਂ ਦਾ ਪਿਆਰ ਬਖਸ਼ੇ। ਸੋ ਆਓ ਗੁਰਮਤਿ ਵਿਚਾਰਾਂ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਸਾਹਿਬ ਜੀ ਆਮੇ ਅੰਧਲੇ ਅੰਧ ਬਿਖੇ ਬਿਖਰਾਤੇ, ਕਿਉਂ ਚੱਲ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ, ਹਮ ਲਾਵੇ ਆਪਣ ਪਾਲੀ, ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਪਲ ਮਾਨੋ, ਹਰ ਹਰ ਕਥਾ ਨਿਰਾਲੀ, ਗੁਰ ਬਿਨ ਕੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ, ਗੁਰ ਬਿਨ ਸੁਰਤ ਨ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ, ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੁਲਾਗਾ ਸੇਵ, ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ, ਜੇਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ,

0: ਸਾਹਿਬ ਜੀ ਪੌੜੀ ਬ੍ਰਹਮਾ ਵੱਡਾ ਅਖਾਇੰਦਾ ਨਾਵ ਕਵਲ ਦੀ ਨਾਲ ਸਮਾਣਾ ਆਵਾ ਗੌਣ ਅਨੇਕ ਯੁੱਗ ਓੜ ਕੇ ਵਿੱਚ ਹੋਆ ਹੈ ਰਾਣਾ ਓੜਕ ਕੀ ਤੋਸ ਆਪਣਾ ਆਪ ਗਣਾਈਐ ਭਰਮ ਭੁਲਾਣਾ ਚਾਰੇ ਵੇਦ ਬਖਾਣ ਦਾ ਚਤੁਰ ਮੁਖੀ ਹੋਏ ਖਰਾ ਸਿਆਣਾ ਲੋਕਾਂ ਨੂੰ ਸਮਝਾਏਂਦਾ ਦੇਖ ਸਰਸਵਤੀ ਰੂਪ ਲਭਾਣਾ ਚਾਰੇ ਵੇਦ ਗਵਾਏ ਕੈ ਗਰਬ ਗਰੂਰੀ ਕਰ ਪਛਤਾਣਾ ਅਕਥ ਕਥਾ ਨੇਤ ਨੇਤ ਵਖਾਣਾ ਚਾਰੇ ਵੇਦ ਗਵਾਏ ਕੈ ਗਰਬ ਗਰੂਰੀ ਕਰ ਪਛਤਾਣਾ ਅਕਥ ਕਥਾ ਨੇਤ ਨੇਤ ਵਖਾਣਾ
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ
0: ਗੁਰੂ ਜੀ ਦੀ ਸਾਜੀ ਨਵਾਜੀ
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ
0: ਨਵਾਓ ਸਤਿਗੁਰਾਂ ਨੂੰ ਸੀਸ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਸਤਿਗੁਰਾਂ ਦੀ ਕਿਰਪਾ ਦੁਆਰਾ ਆਪਾਂ ਸਾਰੇ ਸੰਧਿਆ ਦੇ ਦੀਵਾਨਾਂ ਵਿੱਚ ਸੰਗਤੀ ਰੂਪ ਦੇ ਵਿੱਚ ਇਕੱਤਰ ਹੋ ਕੇ ਬੈਠੇ ਹਾਂ ਸੇਵਕ ਪਰਿਵਾਰ ਵੱਲੋਂ ਪੰਧੇਰ ਪਰਿਵਾਰ ਵੱਲੋਂ ਜੋ ਸਮਾਗਮ ਰਚੇ ਗਏ ਆ ਆਪ ਜੀ ਨੇ
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ
0: ਜੋ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਲੜੀ
1: ਬਾਣੀ ਗੁਰੂ ਜੀ
0: ਆਪ ਜੀ ਨੇ ਪੌੜੀ ਸਰਵਣ ਕੀਤੀ
1: ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੇ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ
0: ਜੋ ਗੁਰਬਾਣੀ ਦੇ ਵਿੱਚ ਬਹੁਤ ਡੂੰਘੇ
1: ਸੱਜਣ ਸੱਚਾ ਪਾਤਸ਼ਾਹ
0: ਕਰਕੇ ਖਿਆਲ
1: ਸਿਰਸ਼ਾਂ ਹਾਂ ਦੇਸ਼ਾ ਜਿਸ ਪਾਸ ਬੈਠਿਆ ਸੋਹੀ ਹੈ
0: ਇਹਦੇ ਵਿੱਚ
1: ਸਭਨਾ ਦਾ ਵਿਸਾ
0: ਕਈ ਵਾਰ
1: ਇੱਕ ਓਂਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਨੌਵਾਂ ਗੁਣ ਗੋ

0: ਸਰੀਰ ਕੀ ਹੈ ਮਾਇਆ,
1: ਧਨ ਦਾਰਾ ਸੰਪਤ ਸਗਲ ਜਿਨ ਆਪਣੀ ਕਰਮਾਨ, ਇਨ ਮੈਂ ਕਛ ਸੰਗੀ ਨਹੀਂ ਨਾਨਕ ਸਾਚੀ ਜਾਨ। ਪਤਿਤ ਉਧਾਰਨ ਪੈ ਹਰਨ ਹਰੇ ਅਨਾਥ ਕੇ ਨਾਥ, ਕਹੁ ਨਾਨਕ ਤੇ ਜਾਨੀ ਸਦਾ ਬਸਤ ਤੁਮ ਸਾਥ।

0: ਹੋਵੇ।
1: ਜੇ ਸਿਮਰਤ ਗਤ ਪਾਈਐ ਤੇ ਭਜ ਰੇ ਤੈ ਮੀਤ, ਕਹੁ ਨਾਨਕ ਸੁਨ ਰੇ ਮਨਾ, ਔਦ ਘਟਤ ਹੈ ਨੀਤ। ਪਾਂਚ

0: ਖਾਨ
1: ਹੁਣ
0: ਜੇ ਵਿਖਿਆ ਸਗਲੀ ਤਜੀ ਲਿਓ ਭੇਖ ਬੈਰਾਗ ਕਉ ਨਾਨਕ ਸੁਨਰੀ ਮਨਾ ਤੇ ਨਰ ਮਥੈ ਭਾਗ
1: ਜਿੱਥੇ ਗੁਰੂ ਸਾਹਿਬਾਂ ਨੇ ਜੇ

0: ਕਮਲ ਦਾ ਵੀ ਅੰਤ ਨਹੀਂ ਪਾ
1: ਸਕਿਆ। ਨਾਨਕ ਕੋ ਨਾਰਾਇਣ ਜੇ ਚੀ
0: ਮਾਇਆ
1: ਜੈਸੇ ਜਲ ਤੇ ਬੁੱਧ ਬੁਧਾ ਉਪਜੈ ਬਿਨ ਸੈ ਨੀਤ ਜਗ ਰਚਨਾ ਤੈਸੇ ਰਚੀ
0: ਕਉ ਨਾਨਕ
1: ਸੁਨ ਮੀਤ ਪ੍ਰਾਣੀ ਕਛੂ ਨ ਚੇਤਈ ਮਦ ਮਾਇਆ ਕੈ ਅੰਧ ਕਉ ਨਾਨਕ ਬਿਨ ਹਰਿ ਭਜਨ ਪਰਤ ਤਾਹੇ ਜਮ ਫੰਦ
0: ਜੋ ਸਤਿਗੁਰ ਹੈ ਸਤਿ ਪੁਰਖ

0: ਉਹਨਾਂ ਨੇ ਉਹ ਸਤਪੁਰਖ
1: ਜੋ ਪ੍ਰਾਣੀ ਇਸ ਦਿਨ ਭਜੈ ਰੂਪ ਰਾਮ ਤੇ ਜਾਨ
0: ਉਹਨੂੰ ਪਤਾ ਲੱਗ ਹਰ
1: ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ
0: ਉਹ ਇੱਕ ਹੈ
1: ਮਨ ਮਾਇਆ ਮੈਂ ਫਦ ਰਹੇ ਹੋ।

ਜਤਨ ਬਹੁਤ ਮੈਂ ਕਰ ਰਹੇ ਹੋ ਮਿਟਿਓ ਨਾ ਮਨ ਕੋ ਮਾਨ ਦੁਰਮਤ ਸਿਉ ਨਾਨਕ ਫਦਿਓ ਰਾਖ ਲਿਓ ਭਗਵਾਨ ਬਾਲ ਜਵਾਨੀ ਅਰ ਬਿਰਧ ਸੁਨ ਤੀਨ ਅਵਸਥਾ ਜਾਨ ਕਉ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ ਕਰਨੋ ਤੋ ਸੋ ਨਾ ਕੀਓ ਪਰੇ ਲੋਭ ਕੈ ਫੰਦ ਨਾਨਕ ਸਮਿਓ ਰੰਗ ਗਇਓ ਅਬ ਕਿਉ ਰੋਵਤ ਅੰਦ ਮਨ ਮਾਇਆ ਮੈਂ ਰਮ ਰਹਿਓ ਨਿਕਸਤ ਨਾਹਿਨ ਮੀਤ ਨਾਨਕ ਮੂਰਤ ਚਿਤਰ ਜਿਉਂ ਛਾੜਤ ਨਾਹਿਨ ਪੀਤ ਨਰ ਚਾਹਤ ਕਛ ਔਰ ਔਰੈ ਪਹੀ ਚਿਤਵਤ ਰਹਿਓ ਠਗੌਰ ਨਾਨਕ ਫਾਸੀ ਗਲਪ ਜਤਨ ਬਹੁਤ ਸੁਖ ਕਉ ਨਾਨਕ ਸੁਨ ਰੇ ਮਨਾ ਹਰ ਪਾਵੈ ਸੋਹ ਜਗਤ ਬਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ ਕਉ ਨਾਨਕ ਮਨ ਸਿਮਰਤੇ ਪੂਰਨ ਹੋਵੈ ਕਾਮ।

0: ਉਹਨੂੰ ਹਰ ਜੇ
1: ਪ੍ਰਾਨੀ ਹਰ ਜਸ ਕਹਿਓ ਨਾਨਕ ਤੇ ਜਗ ਜੀਤ ਜੇ ਕਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ ਤੇ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਏਕ ਭਗਤ ਭਗਵਾਨ ਜੇ ਪ੍ਰਾਨੀ ਕਹਿ ਨਾਹਿ ਮਨ
0: ਸਿਮਰਤ ਜੈ

ਇੱਕ ਮਨ ਹੋਏ ਇੱਕ ਚਿੱਤ ਤੀਰਥ ਵਰਤ ਅਰਦਾਨ ਕਰ ਮਨ ਮੈਂ ਤਰੈ ਗੁਮਾਨ ਨਾਨਕ ਨੇ ਫਲ ਜਾਤ ਤੇ ਜਿਉ ਕੁੰਚਰ ਇਸ਼ਨਾਨ ਸਿਰ ਕੰਪਿਓ ਪਗ ਡਗ ਮਗੇ ਨੈਣ ਜੋਤ ਤੇ ਹੀਨ ਕਉ ਨਾਨਕ ਬਿਧ ਪਹੀ ਤਉ ਨਾਰ ਰਸ ਲੇਨ ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾਹੀ ਨਾਨਕ ਥਿਰ ਹਰ ਭਗਤ ਹੈ ਤੇਰਾ ਕੋ ਮਨ ਮਾਹੀ ਜਾਗ ਰਚਨਾ

0: ਬਾਲਦਾ
1: ਕਉ ਨਾਨਕ ਤਿਰ ਕਛ ਨਹੀਂ ਸੁਪਨੇ ਜਿਉ ਸੰਸਾਰ ਚਿੰਤਾ ਤਾ ਕੀ ਜੀਐ ਜੋ ਅਨਹੋਨੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਈ ਜੋ

0: ਬਲ ਦੋਰਾ
1: ਆਪ ਹੀ ਸ੍ਰਿਸ਼ਟੀ ਨੂੰ ਪੈਦਾ ਕਰ ਰਹੇ ਹੋ
0: ਬੰਧਨ ਪਰੇ
1: ਕਛੂ ਨਾ ਦੁਬਾਰਾ ਤੁਸੀਂ ਪਾਏ ਜਿਨ੍ਹਾਂ ਨੂੰ ਆਪਾਂ ਪੜ੍ਹਦੇ ਨੇ
0: ਕਉ ਨਾਨਕ ਅਭਿਓਟ ਵਰ ਗਜ ਜਿਉਂ ਹੋ ਸਾਈ ਬਲ ਹੋਆ ਬੰਧਨ ਛੁਟੇ ਸਭ ਕਿਛੁ ਹੋਤੇ ਉਪਾਏ ਨਾਨਕ ਸਭ ਕਿਛੁ ਤੁਮਰੇ ਹੱਥ ਮੈਂ ਤੁਮ ਹੀ ਹੋਤ ਸਹਾਈ ਸੰਗ ਸਖਾ ਸਭ ਤਜ ਗਏ ਕੋ

0: ਇਹ ਮਾਇਆ
1: ਜੇ ਸਿਮਰਤ ਸੰਕਟ ਮਿਟੈ ਦਰਸ਼ ਤੁਹਾਰੋ ਹੋਏ ਰਾਮ ਨਾਮ ਉਰ ਮੈਂ ਗਗਇਓ
0: ਤਾਂ ਕਰਕੇ
1: ਜਾ ਕੇ ਸਮ ਨਹੀਂ ਕੋ ਹੋਏ ਜੇ ਸਿਮਰਤ ਸੰਕਟ ਮਿਟੈ ਦਰਸ਼ ਤੁਹਾਰੋ ਹੋਏ ਮੁੰਦਾਵਣੀ ਮਹਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਬਸ ਅਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰਖੁਰ ਤਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾ

0: ਤਰਸ ਪਿਆ ਮੇ ਰਾਮ ਤੋਈ ਸਤਿਗੁਰ ਸੱਜਣ ਮਿਲਿਆ
1: ਬੜੇ ਜੋਗ ਹੋ ਗਿਆ ਨਾਨਕ ਨਾਮ
0: ਮਿਲੇ ਤਾਂ ਜੀਵਾ ਤਨ ਮਨ ਥੀਵੈ ਹਰਿਆ ਤਰਸ ਪਿਆ ਮੇ ਰਾਮ ਤੋਈ ਸਤਿਗੁਰ

0: ਜਿਹੜਾ ਆਪਾਂ ਪੜ੍ਹਦੇ ਹਾਂ ਇੱਕ
1: ਓਂਕਾਰ ਸਤਿਗੁਰ ਪ੍ਰਸਾਦ ਰਾਗਮਾਲਾ ਰਾਗ ਇੱਕ ਸੰਗ ਪੰਚ ਬਰੰਗਨ ਸੰਗ ਅਲਾਪੈ ਅਠ ਨੰਦਨ
0: ਮਾਟੀ ਮਾਟੀ ਹੋਈ
1: ਪ੍ਰਥਮ ਰਾਗ ਪੈਰੋ ਵੈ ਕਰਹੀ ਪੰਚ ਰਾਗਨੀ ਸੰਗ ਉਚਰਹੀ ਪ੍ਰਥਮ ਪੈਰਵੀ ਬਿਲਾਵਲੀ ਪੁਨਿਆ ਕੀ ਗਾਵੈ ਬੰਗਲੀ
0: ਸਾਡੇ ਕੀਤੇ ਕਰਮਾਂ ਸਾਰਾ ਸਾਰਾ ਕੀ ਪਹੀ ਬਾਰੀ ਇਹ ਪੈਰੋ ਕੀ ਪੰਚ

0: ਤੀ ਸੰਦੂਰ ਸੁਹਾਈ ਸਰਸ ਹੀਰੀ ਲੈ ਪਰ ਜਾ
1: ਤਿਸ ਵਿੱਚ
0: ਸੰਗ ਲਾਈ ਪੰਚੋ ਵਾਰ ਜਾ ਸੁਰਮਾਨੰਦ ਪਾਸ ਕਰ ਆਏ ਚੰਦਰ ਬਿੰਬ ਮੰਗਲਨ ਸੁਹਾਏ
1: ਸਾਡੇ ਪਰ ਕੀਤੇ ਹੋਏ
0: ਸਰਸ ਬਾਨ ਆਏ ਬਿਨੋਦਾ ਗਾਵੇ ਸਰਸ ਬਸੰਤ ਕਮਲਦਾ ਅਸ਼ਟ ਪੁੱਤਰ ਮੈਂ ਕਹੇ ਸਵਾਰੀ
1: ਆਉਣ ਜਾਣ ਦੇ
0: ਚੱਕਰ ਉਹਨੇ ਆਈ ਦੀਪਕ ਕੀ ਬਾਰੀ ਕਛੇਲੀ ਪਟੋਜਰੀ ਟੋਡੀ ਕਈ ਅਲਾਪ ਕਮੋ ਦੀ ਉਹ ਗੁਜਰੀ ਸੰਗ ਦੀਪਕ ਕੇ ਥਾਪ ਕਾਲੰਕਾ ਕੁੰਤਲ ਓ ਰਾਮਾ ਕਮਲ ਕੁਸਮ ਚੰਪਕ ਕੇ ਨਾਮਾ ਗੌਰਾ ਓ ਚਾਂਦਰਾ ਕਲਿਆਣਾ ਅਸ਼ਟ ਪੁੱਤਰ ਦੀਪਕ ਕੇ ਜਾਣਾ ਸਭ ਮਿਲ ਸ੍ਰੀ ਰਾਗ ਵੈ ਗਾਵੇ ਪੰਚੋ ਸੰਗ ਬਰੰਗਨ ਲਾਵੇ ਬੈਰਾਰੀ ਕਰਨਾਟੀ ਤਰੀ ਗਵਰੀ ਗਾਵੇ ਆਸਾ ਵਰੀ ਬੇ ਪਾਛੈ ਸਿੰਧਵੀ ਅਲਾਪੀ ਸ੍ਰੀ ਰਾਗ ਸਿਉ ਪੰਚੋ ਥਾਪੀ ਸਾਲੂ ਸਾਰਗ ਸਾਗਰਾ ਔਰ ਗੁੰਡ ਗੰਭੀਰ ਅਸ਼ਟ ਪੁੱਤਰ ਸ੍ਰੀ ਰਾਗ ਕੇ ਗੁੰਡ ਕੁੰਭ ਹਮੀਰ ਖਸ਼ਟਮ ਮੇਘ ਰਾਗ ਵੈ ਗਾਵੇ ਪੰਚੋ ਸੰਗ ਬਰੰਗਨ ਲਾਵੇ ਸੋਰ ਅਠ ਗੁੰਡ ਮਲਾਰੀ ਤੁਨੀ ਪੁਨ ਗਾਵੇ ਆਸਾ ਗੁਣ ਗੁਣੀ ਉੱਚੈ ਸੁਰ ਸੁਭ ਪੁਨ ਕੀਨੀ
1: ਧਰਮ ਭੁਲਾਣਾ।

0: ਜਿਹਦੇ ਤੱਕ ਹਰੇ ਅਨਹਦ ਵਾਜੇ,
1: ਜਿਹਨੂੰ ਵਾਹਿਗੁਰੂ
0: ਅਨੰਦ ਸੁਣੋ ਵਡ ਭਾਗ ਦੀ ਹੋ, ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪੀ ਉਤਰੇ, ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ, ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹੇ ਆਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ।
1: ਸਲੋਕ
0: ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਦਿਵਸ ਰਾਤ ਦੁਇਦਾਈ ਦਇਆ, ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ।

0: ਜਦੋਂ ਸੁਣਾਂਗੇ ਫਿਰ ਇਹਨੂੰ ਖੋਜਾਂਗੇ ਤੇ ਮੰਨਾਂਗੇ। ਜਿਨੀ
1: ਨਾਮ ਧਿਆਇਆ ਗਏ ਮੁਸ਼ਕਤ ਕਾਲ, ਨਾਨਕ ਤੇ ਮੁਖ ਉਜਲੇ
0: ਕੀਤੀ ਛੁੱਟੀ ਨਾਲ।
1: ਜਿਨੀ ਨਾਮ
0: ਧਿਆਇਆ
1: ਗਏ ਮੁਸ਼ਕਤ ਕਾਲ,
0: ਨਾਨਕ
1: ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ,
0: ਵਾਹਿਗੁਰੂ
1: ਜੀ ਕੀ ਫਤਿਹ।
0: ਹਾਜ਼ਰ ਹੁੰਦਾ ਅਖੀਰ, ਜਿਵੇਂ ਆਪਾਂ ਜਪਜੀ ਸਾਹਿਬ ਦੀ ਲਾ ਲਓ ਗੱਲ, ਜਿੰਨੀ ਨਾਮ ਤੇ ਆਇਆ ਫਿਰ ਆ ਜਾਂਦਾ ਮਨ, ਵਿੱਚ ਵਿੱਚ ਤਾਂ ਆਉਂਦਾ ਨੀਗਾ, ਜੇ ਆ ਜਾਂਦਾ ਉਹਨੂੰ ਸੋਚੀਏ ਆ ਜਾਵੇ। ਜਿੰਨੀ ਨਾਮ ਤੇ ਆਇਆ ਉੱਥੇ ਆ ਕੇ ਆ ਜਾਂਦਾ ਹੈ, ਫਿਰ ਕੀ ਕਰਦਾ ਮਨ? ਹਉਮੈ ਕਿਹਨੂੰ ਕਹਿੰਦੇ ਨੇ? ਜਦੋਂ ਇਹ ਦੁਨੀਆਂ 'ਚ ਜਾਂਦਾ ਹੈ ਫਿਰ ਕੋਈ ਪੁੱਛਦਾ ਹੈ ਤੁਸੀਂ ਬਾਣੀ ਪੜ੍ਹਦੇ? ਹਾਂਜੀ ਮੈਂ ਤਾਂ ਰੋਜ਼ ਬਾਣੀ ਪੜ੍ਹਦੇ। ਇਹ ਮਨ ਬੋਲ ਪਿਆ, ਮਨ ਨੇ ਤਾਂ ਬਾਣੀ ਪੜ੍ਹੀ ਨੀ। ਜੇ ਪੜ੍ਹਦਾ ਹੁੰਦਾ ਬਾਣੀ ਬੰਦ ਹੋ ਜੂਗੀ, ਕਿਉਂਕਿ ਮਨ ਤਾਂ ਗੈਰ ਹਾਜ਼ਰ ਹੋ ਗਿਆ।
1: ਬੋਲੋ ਜੀ ਵਾਹਿਗੁਰੂ, ਵਾਹਿਗੁਰੂ ਅਰਦਾਸ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ
0: ਬਾਣੀ ਪੜ੍ਹਨ ਸਹਾਇ
1: ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੈ ਕੇ ਆਏ
0: ਗੁਰਤੇ ਅਮਰਦਾਸ
1: ਰਾਮਦਾਸ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਤੇ ਆਈਏ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੇ ਘਰ ਨਾਉ ਨਿਧਿਆਏ ਕਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ
0: ਸਾਡਾ ਮਨ
1: ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋ ਚਮਰ ਤਖਤ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਵਿੱਤਰ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ।
0: ਜਿਹੜਾ ਸਿਮਰਨ ਹੋ ਰਿਹਾ ਨਿਰੰਕਾਰ
1: ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿੱਠ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ।
0: ਬਾਣੀ ਵੀ ਨਿਰਮਲ ਹੈ ਸਾਡਾ ਮਨ ਵੀ।
1: ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ
0: ਤਨਵੇ ਸੀਸ
1: ਦਿੱਤੇ ਬੰਦ ਬੰਦ ਕਟਾਏ ਖੋਪੜੀਆਂ ਲੁਹਾਈਆਂ ਚਰਖੜੀਆਂ ਤੇ ਚੜੇ
0: ਕਨਿਆਰਿਆਂ ਨਾਲ ਚੜਾਏ
1: ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾਂ ਸਭ ਨਿਭਾਈ ਤਿੰਨਾਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਤਖਤਾਂ ਤੇ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ ਚਿਤਿਆਵੈ ਚੇਤਿਆਵਨ ਕਾ ਸਦਕਾ ਸਭ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆਇਤ ਦੇਖ ਦੇਖ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਕਰ ਖਾਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ
0: ਗੁਰਧਾਮਾਂ
1: ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਆਪਣੇ ਦਰਸ਼ਨ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਨਿਮਾਲਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾ ਪਾਸ ਅਰਦਾਸ ਬੇਨਤੀ ਹੈ। ਸਤਿਗੁਰੂ ਜੀ ਆਪ ਜੀ ਦੇ ਦਰ ਕਰ ਦੇ
0: ਪ੍ਰੀਤਮਾਨ
1: ਸਰਦਾਰ ਸੁਖਦੇਵ ਸਿੰਘ ਜੀ ਸਤਿਗੁਰੂ ਜੀ ਜੋ
0: ਕਰਕੇ ਪਿਛਲੇ ਸਾਲ ਸਾਨੂੰ ਕਹਿੰਦੇ
1: ਆਪ ਜੀ ਦੇ ਭਾਣੇ ਅੰਦਰ ਆਪ ਜੀ ਵੱਲੋਂ ਬਖਸ਼ਿਸ਼ ਕੀਤੀ ਸਵਾਸਾਂ ਦੀ ਪੂੰਜੀ ਭੁਗਤ ਕਰਕੇ ਆਪ ਜੀ ਦੇ ਚਰਨਾਂ ਵਿੱਚ ਜਾ ਰਹੇ ਜੀ ਸਨ। ਸਤਿਗੁਰੂ ਜੀ ਤਿਨ੍ਹਾਂ ਦੀ ਪਹਿਲੀ ਯਾਦ ਸਤਿਗੁਰੂ ਜੀ ਸਮੂਹ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨਾਂ ਦਾ ਓਟ ਆਸਰਾ ਤੱਕਦੇ ਹਾਂ। ਆਪ ਜੀ ਦੀ ਪਾਵਨ ਬਾਣੀ ਦੇ ਸਹਿਜ ਪਾਠ ਆਪ ਪਰਿਵਾਰ ਦੇ ਕਰਨਾ ਕੀਤੇ ਸਤਿਗੁਰੂ ਜੀ ਤਿਨ੍ਹਾਂ ਦੀ ਯਾਦ ਨੂੰ ਮਨਾਉਂਦੇ ਹਾਂ, ਪਰਿਵਾਰ ਵੱਲੋਂ ਆਪ ਜੀ ਦੇ ਚਰਨਾਂ ਵਿੱਚ ਜੁੜਦੇ ਹਾਂ। ਸਤਿਗੁਰੂ ਜੀ ਸੰਪੂਰਨ ਬਾਣੀ ਦੇ ਪਾਠ ਕੀਤੇ
0: ਸਹਿਜ ਪਾਠ ਦੇ
1: ਭੋਗ ਪਾਏ ਗਏ। ਸਤਿਗੁਰੂ ਜੀ
0: ਪਰਿਵਾਰ
1: ਵੱਲੋਂ ਸੱਚੇ ਪਾਤਸ਼ਾਹ ਜੀ ਜੋ ਜੋ ਵੀ ਸੇਵਾ ਜੋ ਜੋ ਵੀ ਭਾਵਨਾ ਸਤਿਗੁਰੂ ਜੀ ਸੰਪੂਰਨ ਕਰਨੀ ਕਿਰਪਾ ਕਰਨੀ ਜੀ। ਤਿਨਾਂ ਦੀ ਯਾਦ ਵਿੱਚ ਉਹਦਿਆਂ ਪਰਿਵਾਰ ਦੇ ਸੱਚੇ ਪਾਤਸ਼ਾਹ ਜੀ ਸਿਰ ਤੇ ਆਪ ਜੀ ਨੇ ਮਿਹਰ ਭਰਿਆ ਅਖਤ ਰੱਖਣਾ, ਚੜ੍ਹਦੀ ਕਲਾ ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨੀ ਜੀ, ਇਸੇ ਤਰ੍ਹਾਂ ਸਤਿਗੁਰੂ ਜੀ ਆਪਣੇ ਵੱਡਿਆਂ ਦੀਆਂ ਯਾਦਾਂ ਮਨਾਉਣ ਦਾ ਬਲ ਬਖਸ਼ਿਸ਼ ਕਰਨਾ, ਬਾਣੀ ਪੜ੍ਹਨ ਦਾ ਸੇਵਾ ਕਰਨ ਦਾ ਬਲ ਬਖਸ਼ਿਸ਼ ਕਰਨਾ, ਕਿਰਪਾ ਕਰਨਾ, ਸਮੂਹ ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਅਖਤ ਰੱਖਣਾ, ਚੜ੍ਹਦੀ ਕਲਾ ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨੀ ਜੀ, ਪਰਿਵਾਰ ਵੱਲੋਂ ਸਤਿਗੁਰੂ ਜੀ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਜੁੜਦਿਆਂ ਆਪ ਜੀ ਨੂੰ ਸੁੰਦਰ ਜੇ ਪਛਾਤੇ ਪਹਿਨਾਏ ਹਨ, ਆਪ ਜੀ ਨੇ ਅੰਗੀਕਾਰ ਕਰਨਾ ਜੀ, ਲੋਕ ਪਰਲੋਕ ਵਿੱਚ ਪਰਦੇ ਕੱਢਣਾ, ਆਪ ਜੀ ਵੱਲੋਂ ਬਖਸ਼ਿਸ਼ ਕੀਤੀਆਂ ਹੋਈਆਂ ਕਿਰਤ ਕਮਾਈਆਂ ਵਿੱਚੋਂ ਪਾਵਨ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਜੀ, ਸਤਿਗੁਰੂ ਜੀ ਸਮੂਹ ਸੰਗਤ ਦੀ ਹਾਜ਼ਰੀ, ਤਿਲ ਫੁੱਲ ਭੇਟਾ, ਦਰ ਪ੍ਰਵਾਨ ਕਰਨੀ, ਸਭਨਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਜੀ, ਇਸੇ ਤਰ੍ਹਾਂ ਆਪਣੇ ਦਰਕਰ ਦੇ ਨਾਲ ਜੋੜ ਕਰਕੇ ਰੱਖਣਾ, ਅਰਦਾਸ ਬੇਨਤੀ ਦਰ ਤੇ ਪ੍ਰਵਾਨ ਕਰਨੀ ਜੀ, ਕਿਰਪਾ ਕਰੋ ਆਪ ਜੀ ਆਪਣੇ ਇਲਾਹੀ ਫੁਰਮਾਨ ਬਖਸ਼ਿਸ਼ ਕਰਕੇ ਸਮੂਹ ਸੰਗਤ ਨੂੰ ਨਿਹਾਲ ਕਰੋ ਜੀ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ,
0: ਗੁਰੂ ਕਿਵੇਂ ਪ੍ਰਤੀਤ ਕਰੇ ਤੇ ਜਿਹੜੇ ਭਰਮ ਹੀ ਨਹੀਂ ਖਤਮ ਹੋਏ ਤੁਹਾਡੇ, ਹੁਣ ਸਾਡੇ ਬਹੁਤ ਭਰਮ ਆ
1: ਜੀ ਕਾ ਖਾਲਸਾ,
0: ਕਈ ਥਾਵਾਂ ਤੇ ਤੱਕ ਚੁੱਪ ਕਰਨਾ ਪੜਾ
1: ਆ ਗਿਆ,
0: ਪਰਿਵਾਰਾਂ ਦੇ ਵਿੱਚ ਬੜੇ ਭਰਮ ਹੁੰਦੇ ਆ, ਜੇ ਚਲਾਇਓ ਇੱਕ
1: ਸਭ ਸਿੱਖਨ ਕੋ ਹੁਕਮ ਹੈ, ਜੋ ਬੋਲ ਕੋ ਸਾਰੇ ਗੁਰੂ ਮਾਨਿਓ,
0: ਤਾਂ ਹੀ ਉੱਥੇ ਮਰਨ ਗਿਆ ਜਿੱਥੇ ਬੋਲਣ ਹਾਰੀ ਤੇ ਚੰਗੀ
1: ਪ੍ਰਗਟ ਗੁਰਾਂ ਕੀ,
0: ਇਸ ਕਰਕੇ ਜੇ ਇੱਕ ਨੂੰ ਗਿਆਨ ਹੋ ਗਿਆ ਪਰਿਵਾਰ ਦੇ ਵਿੱਚ, ਬਾਕੀ ਭਰਮ ਕਰਦੇ ਨੇ, ਜੋ ਕਹੂਗਾ ਵੀ ਇਹ ਨਹੀਂ ਕਰਨਾ ਉਹ
1: ਕਰੇਗਾ, ਖਾਲਸਾ ਆਇਆ ਕੀ ਰਹੇ ਨਾ ਕੋਈ, ਬੜੇ
0: ਬੜੇ ਸਾਡੇ ਕਰਦੇ ਆਏ ਆ,
1: ਖਵਾਰ ਹੋਏ ਸਭ ਮਿਲਣਗੇ,
0: ਬਹੁਤ ਭਰਮ ਕਰਦੇ
1: ਬਚੇ ਸ਼ਰਨ ਜੋ,
0: ਉਹਨਾਂ ਭਰਮਾਂ ਕਰਕੇ ਹੀ ਅਸੀਂ ਬਹੁਤ

0: ਧਰਮ ਹੈ।
1: ਵਾਹਿਗੁਰੂ ਜੀ ਕਾ ਖਾਲਸਾ।
0: ਇੱਕ ਦੂਜੇ ਤੋਂ ਗਾਂਹ ਫੈਲਦਾ, ਜਿਵੇਂ ਮਾਤਾ ਪਿਤਾ ਜੋ ਕਰਦੇ ਨੇ ਬੱਚੇ ਉਹੀ ਕਰਦੇ ਨੇ। ਜੇ ਮਾਤਾ ਪਿਤਾ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਨੇ ਤਾਂ ਬੱਚੇ 100% ਮੰਨਣਗੇ। ਹੁਣ ਜੇ ਮਾਤਾ ਪਿਤਾ ਕਿਸੇ ਮੜੀ ਮਸਾਣੀ ਤੇ ਡਰਦੇ ਮੱਥਾ ਟੇਕਦੇ ਤੇ ਜਵਾਕ ਕੀ ਵੀ ਗਾਂ ਡਰਦੇ ਡਰਦੇ ਮੱਥਾ ਟੇਕੀ ਜਾਂਦੇ, ਗੱਲ ਹੁੰਦਾ ਕੁਛ ਨੀ ਹੈਗਾ।
1: ਸ੍ਰੀ ਵਾਹੇ ਗੁਰੂ ਸਾਹਿਬ ਜੀਓ,
0: ਜਿੱਥੇ ਭਰਮ ਆ ਉੱਥੇ ਡਰ ਆ, ਜਿੱਥੇ ਡਰ ਆ ਉੱਥੇ ਭਰਮ ਨਹੀਂ ਹੈਗਾ।
1: ਜੀਤਾ ਸਮੁੰਦਰ ਸਾਗਰ ਨੀਰ ਭਰਿਆ,
0: ਤੇ ਜਿਹੜਾ ਉਹਦੇ ਨਾਲ ਜੁੜਿਆ ਵਿਆ ਉਹ ਨਿਰਭਉ ਤੇ ਨਿਰਵੈਰ ਹੋ
1: ਜਾਂਦਾ।
0: ਇਸ ਲਈ ਮਾਰੇ ਕਹਿੰਦੇ ਵੀ ਸੰਸਾਰ ਦੇ ਵਿੱਚ ਭਰਮ ਦਾ ਖੇਲ ਚੱਲ ਰਿਹਾ।
1: ਦਇਆ ਕਰੋ
0: ਚਾਰੇ ਵੇਦ ਵਖਾਣ ਦਾ ਚਤੁਰ ਮੁਖੀ,
1: ਕਿਛ ਮਿਹਰ ਉਪਾਵੋ ਡੁੱਬਦੇ
0: ਫਿਰ ਉਹਨੇ ਕੀ
1: ਪੱਥਰ ਤਾਰੇ।
0: ਕੁਛ ਗਿਆਨ ਜਦੋਂ ਆਇਆ ਤੇ ਉਹਨੇ
1: ਜੀਵਾ ਅਗਨ ਬਰਾਬਰ ਤਪੈ,
0: ਚਤੁਰ
1: ਭੀਤਰ ਵਗੈ ਕਾਤੀ,
0: ਚੰਗਾ ਸਿਆਣਾ ਆਪਣੇ ਆਪ ਨੂੰ
1: ਪ੍ਰਣਵਤ ਨਾਨਕ
0: ਹੁਕਮ
1: ਪਛਾਣੈ, ਸੁਖ ਹੋਵੇ ਦਿਨ ਰਾਤੀ।
0: ਉਹਨੇ ਕਥਨ ਕੀਤੇ ਵੇਦਾਂ ਦਾ,
1: ਸੁਖ ਹੋਟਲ ਗੁਰ ਸੇਵੀ ਐ,
0: ਜੀਵ
1: ਅਹਿਨਿਸ ਸਹਿਜ ਸੁਭਾਏ, ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁੱਖ ਜਾਏ, ਸਤਨਾਮ
0: ਵੇਦਾਂ ਦੇ ਕਰਕੇ ਬਹੁਤ ਸਾਰੇ।
1: ਸ੍ਰੀ ਵਾਹਿਗੁਰੂ ਸਾਹਿਬ ਜੀ
0: ਗਾਹਾਂ
1: ਸੋਰਠ ਮਹੱਲਾ ਨੌਵਾਂ,
0: ਕਹਿੰਦੇ ਵੀ ਇਹਨੂੰ ਕੋਈ ਹੋਰ ਨਹੀਂ
1: ਇੱਕ ਓਅੰਕਾਰ ਸਤਿਗੁਰ ਪ੍ਰਸਾਦ,
0: ਸਾਨੂੰ ਇੱਕ ਗੁਰਬਾਣੀ ਬਖਸ਼
1: ਰੇ ਮਨ ਰਾਮ ਸਿਉ ਕਰ ਪ੍ਰੀਤ,
0: ਗੁਰੂ ਅਰਜਨ
1: ਸ਼ਰਵਣ ਗੋਬਿੰਦ ਗੁਣ ਸੁਣੋ,
0: ਗੁਰਬਾਣੀ
1: ਅਰ ਗਾਓ ਰਸਨਾ ਗੀਤ,
0: ਇਹਨਾਂ ਨੂੰ ਸੋਝੀ ਆ ਜਾਊਗੀ ਗਿਆਨ।
1: ਰੇ ਮਨ ਰਾਮ ਸਿਉ ਕਰ ਪ੍ਰੀਤ,
0: ਸ਼ਰਵਣ
1: ਗੋਬਿੰਦ ਗੁਣ ਸੁਣੋ ਸੰਗਤ ਸਿਮਰ ਮਾਧੋ ਹੋ ਹੇ ਪਤਿਤ ਪੁਨੀਤ, ਕਾਲ ਬਿਆਲ ਜਿਉ ਪਰਿਉ ਡੋਲੈ, ਮੁਖ ਪਸਾਰੇ ਮੀਤ,
0: ਬਹੁਤੇ ਧਾਰਮਿਕ
1: ਆਜ ਕਾਲ ਫੁਨ ਤੋਹੇ ਗ੍ਰਸ ਹੈ ਸਮਝ।

0: ਦਾਸ ਹੈ
1: ਜਦੋਂ ਅਸੀਂ ਸਮਝ ਰੱਖੋ ਚੀਤ
0: ਕਹਿ ਨਾਨਕ ਰਾਮ ਭਜ ਲੈ
1: ਜਾਤ
0: ਅਵਸਰ ਬੀਤ ਵਾਹਿਗੁਰੂ ਜੀ ਕਾ ਖਾਲਸਾ
1: ਬਾਬਾ ਕਬੀਰ ਜੀ ਨੇ
0: ਗੁਰੂ ਜੀ ਕੀ ਫਤਿਹ
1: ਕਹਿੰਦੇ ਲੋਕ ਜਾਣੇ ਇਹ ਗੀਤ ਹੈ ਜਦੋਂ ਲਿਖਦੇ ਸੀ ਆਮ ਤੌਰ ਤੇ ਗੀਤ ਉਦੋਂ ਵੀ ਲਿਖਦੇ ਸੀ ਲੋਕ
0: ਜੁੜ ਕਰਕੇ ਬੈਠੇ ਸਤਸੰਗੀ ਜਨੋ
1: ਉਹਦੀ ਵਿਚਾਰ ਹੈ
0: ਭਾਈ
1: ਕਿਹਾ ਗਿਆ
0: ਸਰਦਾਰ ਸੁਖਦੇਵ ਸਿੰਘ ਜੀ ਜਿਨ੍ਹਾਂ ਦੀ ਪਹਿਲੀ ਯਾਦ ਵਿੱਚ ਜੁੜਦੇ ਆ
1: ਜਿਹੜਾ ਵੀ ਇਹਨੂੰ ਸੁਣਦਾ ਨਾ
0: ਪਰਿਵਾਰ ਵੱਲੋਂ
1: ਬਹੁਤ ਔਖਾ ਕਹਿੰਦੇ ਜਿਹੜਾ ਸੁਣਦਾ ਹੈ
0: ਤਿਨ੍ਹਾਂ ਨੂੰ ਯਾਦ ਕਰਦੇ ਆ
1: ਕਥ ਕਹਾਣੀਆਂ ਪ੍ਰੇਮ
0: ਪਾਵਨ ਬਾਣੀ ਦੇ ਸਹਿਜ ਪਾਠ ਆਪ ਕਰਨਾ ਕੀਤੇ
1: ਅੰਮ੍ਰਿਤ ਕਥਾ ਵੀ ਇਹਨੂੰ ਕਿਹਾ
0: ਅਤੇ ਇਸ ਵੇਲੇ ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਭੋਗਦੇ ਸਲੋਕ ਸਹਿਜ ਪਾਠ ਦੇ ਭੋਗ ਪਾਏ ਗਏ ਹਨ
1: ਸਤਿਗੁਰ
0: ਜੀ ਰਹਿਮਤ ਕਰਨ ਇਸੇ ਤਰ੍ਹਾਂ ਹੀ ਪਰਿਵਾਰ ਨੂੰ
1: ਸੀਤਲ ਹੋਏ
0: ਬਾਣੀ ਦੇ ਨਾਲ ਗੁਰੂ ਕੇ ਪਾਵਨ ਪਵਿੱਤਰ ਚਰਨਾਂ ਦੇ ਨਾਲ ਜੋੜ ਕੇ ਰੱਖਣ ਕਿਉਂਕਿ ਇਹ ਵੀ ਸਤਿਗੁਰਾਂ ਦੀ ਰਹਿਮਤ ਹੈ ਆਪਣੇ ਵੱਡਿਆਂ ਦੀ ਬਜ਼ੁਰਗਾਂ ਦੀ ਯਾਦ ਵਿੱਚ ਆਪ ਗੁਰੂ ਦੇ ਬਚਨਾਂ ਨੂੰ ਗੁਰੂ ਦੀ ਬਾਣੀ ਨੂੰ ਪੜ੍ਹਨਾ ਸੁਣਨਾ
1: ਇਹ
0: ਇੱਕ ਸਾਰਥਕ ਉਪਰਾਲਾ ਹੈ
1: ਵੀ ਮੈਂ ਬਹੁਤ
0: ਕਿਉਂਕਿ ਆਮ ਕਰਕੇ ਜਦੋਂ ਕੋਈ ਅਜਿਹਾ ਸਮਾਂ ਆਉਂਦਾ ਹੈ ਤੇ ਮਨੁੱਖ
1: ਇਹ ਕਹਿੰਦੇ ਹਉਮੈ ਚ
0: ਅੰਦਰੋਂ ਵੀ ਦੁਖੀ ਹੁੰਦਾ ਹੈ ਆਪਣੇ ਕਿਸੇ
1: ਇਹ ਲੋਕਾਂ ਨੂੰ ਸਮਝਾਉਣ ਦਾ
0: ਸਨੇਹੀ ਦੇ ਜਾਣ ਕਰਕੇ ਪਰ ਜਦੋਂ ਉਸ ਸਨੇਹੀ ਦੀ ਯਾਦ ਵਿੱਚ ਪਰਮਾਤਮਾ ਨੂੰ ਯਾਦ ਕੀਤਾ ਜਾਵੇ ਉਹ ਯਾਦ ਵੀ ਸੁਹਾਵਣੀ ਬਣ ਜਾਂਦੀ ਹੈ ਸਤਿਗੁਰ ਜੀ ਰਹਿਮਤ ਕਰਨ ਇਸੇ ਤਰ੍ਹਾਂ ਸਮੂਹ ਪਰਿਵਾਰ ਗੁਰੂ ਕੇ ਪਾਵਨ ਪਵਿੱਤਰ ਚਰਨਾਂ ਦੇ ਨਾਲ ਜੁੜਿਆ ਰਹੇ ਇਹ ਸਾਡੀ ਅਰਦਾਸ ਬੇਨਤੀ ਹੈ ਸਾਰੀਆਂ ਹੀ ਸੰਗਤਾਂ ਦਾ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ ਪਰਿਵਾਰ ਵੱਲੋਂ ਸੰਗਤਾਂ ਦੇ ਲਈ ਗੁਰੂ ਕਾ ਲੰਗਰ ਤਿਆਰ ਕੀਤਾ ਗਿਆ ਹੈ ਸਾਰੀ ਸੰਗਤ ਨੇ ਪ੍ਰਸ਼ਾਦ ਲੈਣ ਉਪਰੰਤ ਗੁਰੂ ਕਾ ਲੰਗਰ ਛਕ ਕਰਕੇ ਫਿਰ ਜਾਣ ਦੀ ਕਿਰਪਾਲਤਾ ਕਰਨੀ ਸਾਰਿਆਂ ਦਾ ਇੱਕ ਵਾਰ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਇਹ ਕੋਈ ਦਾਅਵਾ ਨਹੀਂ ਕਰ ਸਕਦਾ ਇੱਕੋ ਗੱਲ ਹੈ ਕਿ ਜੇ ਗੁਰੂ ਕਿਰਪਾ ਕਰੇ ਤਾਂ ਅਸੀਂ ਇਹਨਾਂ ਤੋਂ ਬਚ ਸਕਦੇ ਹਾਂ ਵਿਕਾਰਾਂ ਤੋਂ ਤਾਂ ਕਰਕੇ ਗੁਰਬਾਣੀ ਦੇ ਵਿੱਚ ਸੱਚੇ ਪਾਤਸ਼ਾਹ ਨੇ ਕਿਹਾ ਵੀ ਜਿਨ੍ਹਾਂ ਨੇ ਗੁਰੂ ਦਾ ਗਿਆਨ ਹਿਰਦੇ 'ਚ ਵਸਾ ਲਿਆ ਉਹਨਾਂ ਨੇ ਇਹ ਪੰਜੇ ਮਹਾਂਬਲੀ ਆ ਪੰਜੇ ਬੱਧੇ ਮਹਾਂਬਲੀ ਕਰ ਸੱਚਾ ਢੋਆ ਆਪਣੇ ਚਰਨ 'ਚ ਪਾਇਆ ਵਿੱਚ ਦਈਏ ਖੜੋਆ ਰੋਗ ਸੋਗ ਸਭ ਮਿਟ ਗਏ ਨਿੱਤ ਨਵਾਂ ਨਰੋਆ ਇਸ ਕਰਕੇ ਇਹ ਪੰਜ ਜਿਹੜੇ ਵਿਕਾਰ ਨੇ ਕਹਿੰਦੇ ਵੀ ਇਹਨਾਂ ਦੇ ਵਿੱਚੋਂ ਕਹਿੰਦੇ ਫਿਰ ਸਭ ਤੋਂ ਪਹਿਲਾਂ ਕਹਿੰਦੇ ਇਹਨੇ ਇਹਨੂੰ ਬ੍ਰਹਮਾ ਜੀ ਨੂੰ ਠੱਗ ਲਿਆ ਨੇ ਲੋਕਾਂ ਨੂੰ ਸਮਝਾਇਆ ਦਾ ਦੇਖ ਸੁਰਸਤੀ ਰੂਪ ਲੁਭਾਉਣਾ ਲੁਭਾਏਮਾਨ ਹੋ ਜਾਣਾ ਇਤਿਹਾਸ ਮੁਤਾਬਕ ਇਹਨਾਂ ਦੇ ਗ੍ਰੰਥਾਂ ਮੁਤਾਬਕ ਜੋ ਲਿਖਿਆ ਹੋਇਆ ਉਹਦੇ 'ਚ ਬਹੁਤ ਲੰਬੀਆਂ ਚੌੜੀਆਂ ਕਹਾਣੀਆਂ ਮੈਂ ਤੁਹਾਨੂੰ ਸ਼ੋਰਟ ਕਰਕੇ ਸੁਣਾ ਰਿਹਾ ਵੀ ਇਸ ਇਸਤਰੀ ਦੀ ਜਿਹੜੀ ਵਿਆਖਿਆ ਕੀਤੀ ਗਈ ਹੈ ਵੇਦਾਂ 'ਚ ਉਹਦਾ ਕਰਦਿਆਂ ਕਰਦਿਆਂ ਇਹਦਾ ਧਿਆਨ ਆਪਣੀ ਲੜਕੀ 'ਤੇ ਗਿਆ ਅਤੇ ਉਹ ਬਹੁਤ ਸੁੰਦਰ ਸੀ ਅਤੇ ਉੱਥੇ ਲੁਭਾਏਮਾਨ ਹੋ ਗਿਆ ਇਸੇ ਤਰ੍ਹਾਂ ਹੀ ਇਹ ਜਿਹੜਾ ਕਾਮ ਹੈ ਨਾ ਇੱਕ ਇਹਦੇ ਬਾਰੇ ਬਹੁਤੀ ਗੱਲ ਨਹੀਂ ਕਰਦੇ ਲੋਕ ਇਹ ਤੋਂ ਡਰਦੇ ਹਾਂ ਅਸੀਂ ਵੀ ਗੱਲ ਕਰੇ ਕੋਈ ਹੁਣ ਇੱਕ ਜੈਮਿਨੀ ਰਿਸ਼ੀ ਹੋਇਆ ਵੀ ਵੱਡੇ ਵੱਡੇ ਰਿਸ਼ੀ ਵੀ ਨਹੀਂ ਇਹ ਤੋਂ ਬਚੇ ਆਪਾਂ ਜਦੋਂ ਗੱਲ ਕਰਦੇ ਹਾਂ ਹੁਣ ਇੱਕ ਜੈਮਿਨੀ ਰਿਸ਼ੀ ਹੋਇਆ ਉਹਨੂੰ ਜਦੋਂ ਗਿਆਨ ਹੋਇਆ ਨਾ ਬ੍ਰਹਮਾ ਵਾਂਗੂ ਜਿਵੇਂ ਆਪਾਂ ਨੂੰ ਥੋੜ੍ਹਾ ਗਿਆਨ ਹੋ ਜਾਂਦਾ ਉਹਨੂੰ ਵੇਦ ਵਿਆਸ ਮਿਲੇ ਉਹ ਵੀ ਰਿਸ਼ੀ ਸੀ ਇਹ ਪੁਰਾਤਨ ਕਥਾ ਹੈ ਇਹ ਗੁਰਬਾਣੀ ਦੇ ਵਿੱਚ ਸਿੱਧਾਂ ਦੀ ਕਥਾ ਵੀ ਜਿਹੜੀ ਆਈ ਆ ਉਹ ਵੀ ਇਹਨਾਂ ਵਰਗੇ ਸੀਗੇ ਸਿੱਧ ਵੀ ਦੇਹਾਂ ਪਲਟ ਲੈਂਦੇ ਸੀ ਉਹ ਸਾਰਾ ਜਦੋਂ ਤੁਸੀਂ ਸਿੱਧ ਗੋਸ਼ਟ ਪੜ੍ਹੋਗੇ ਉਦੋਂ ਪਤਾ ਲੱਗ ਜੂ ਜੈਮਿਨੀ ਰਿਸ਼ੀ ਜਿਹੜਾ ਸੀ ਉਹਨੇ ਬੜੀ ਤਪੱਸਿਆ ਕੀਤੀ ਬਹੁਤ ਗਿਆਨ ਹੋ ਗਿਆ ਵੇਦ ਰਿਸ਼ੀ ਜੀ ਇੱਕ ਵਾਰ ਉਹਦੇ ਕੋਲ ਆਏ ਉਹ ਕਹਿੰਦੇ ਵੀ ਇਹਨਾਂ ਪੰਜਾਂ ਵਿਕਾਰਾਂ 'ਤੇ ਕਾਬੂ ਪਾਉਣਾ ਬੜਾ ਔਖਾ ਸਹਿ ਸਵਾਈ ਗੱਲ ਕੀਤੀ ਜਦੋਂ ਇੱਕ ਦੂਜੇ ਨਾਲ ਆਪਾਂ ਹੀ ਬੈਠਦੇ ਹਾਂ ਜੈਮਿਨੀ ਕਹਿੰਦਾ ਜੀ ਮੈਂ ਕਾਬੂ ਪਾ ਲਿਆ ਕਾਮ 'ਤੇ ਵੇਦ ਜੀ ਕਹਿੰਦੇ ਵੀ ਇਹ ਮੁਸ਼ਕਲ ਹੈ ਲੋਕਾਂ ਨੂੰ ਸਮਝਾਏ ਦਾ ਦੇਖ ਸੁਰਸਤੀ ਰੂਪ ਲਵਾਉਣਾ ਇਹਦੇ ਨਾਲ ਸੰਬੰਧਿਤ ਕਹਾਣੀ ਹੈ ਵੇਦ ਜੀ ਕਹਿੰਦੇ ਵੀ ਇਹ ਬੜੀ ਮੁਸ਼ਕਲ ਗੱਲ ਹੈ। ਜੈਮਨੀ ਕਹਿੰਦਾ ਹੋ ਹੀ ਨਹੀਂ ਸਕਦਾ ਜੀ, ਆਪਾਂ ਕਾਬੂ ਕਰ ਲਿਆ ਇਹਨੂੰ। ਫਿਰ ਉਹਨਾਂ ਨੇ ਕਿਹਾ ਵੀ ਇਹ ਤਾਂ ਐਸੀ ਇੱਕ ਖੇਡ ਆ ਵੀ ਬ੍ਰਹਮਾ ਆਪਣੀ ਲੜਕੀ 'ਤੇ ਮੋਹਿਤ ਹੋ ਗਿਆ ਸੀ। ਇਹ ਤਾਂ ਇੰਨਾ ਖਤਰਨਾਕ ਹੈ, ਇਹ ਤੋਂ ਤਾਂ ਹੀ ਬਚਿਆ ਜਾ ਸਕਦਾ ਜੇ ਪਰਮਾਤਮਾ ਕਿਰਪਾ ਕਰੇ, ਵਾਹਿਗੁਰੂ ਕਿਰਪਾ ਕਰੇ। ਉਹ ਕਹਿੰਦਾ ਜੀ ਇਹ ਹੋ ਹੀ ਨਹੀਂ ਸਕਦਾ। ਉਹ ਕਹਿੰਦਾ ਇਕਾਂਤ ਦੇ ਵਿੱਚ ਕਹਿੰਦਾ ਵੀ ਜੇ ਕੋਈ ਇਸਤਰੀ ਅਤੇ ਪੁਰਖ ਦੋ ਇਕੱਤਰ ਹੋ ਜਾਣ, ਕਹਿੰਦਾ ਉੱਥੇ ਬੜਾ ਮੁਸ਼ਕਲ ਹੈ ਤੋਂ ਬਚਣਾ। ਉਹ ਕਹਿੰਦਾ ਜੀ ਨਹੀਂ। ਚਲੋ ਉਹ ਕਹਿ ਕੇ ਜੀ ਗੱਲ ਚਲਿਆ ਗਿਆ ਕਹਾਣੀ ਸਮਝਾਉਣ ਲਈ। ਇੱਕ ਦਿਨ ਵੇਦ ਵਿਆਸ ਨੇ ਸੋਚਿਆ ਵੀ ਹੁਣੇ ਭੁੱਲ ਗਿਆ, ਕਈ ਦਿਨ ਹੋ ਗਏ। ਉਹਨੇ ਕੀ ਕੀਤਾ, ਆਪਣਾ ਰੂਪ ਵਟਾ ਲਿਆ। ਰੂਪ ਵਟਾ ਕੇ ਇੱਕ ਲੜਕੀ ਦਾ ਰੂਪ ਧਾਰਨ ਕਰਕੇ ਕੱਪੜੇ ਸੁੰਦਰ ਪਾ ਕੇ ਉਹ ਜੰਗਲ ਦੇ ਵਿੱਚ ਕੁਟੀਆ 'ਚ ਰਹਿੰਦਾ ਸੀ। ਜੈਮਨੀ ਜਿਹੜੀ ਕੁਟੀਆ 'ਚ ਰਹਿੰਦਾ ਸੀ ਦੌੜਿਆ ਆ ਰਿਹਾ ਉਹਦੇ ਵੱਲ ਨੂੰ, ਉਹ ਲੜਕੀ ਦੇ ਰੂਪ 'ਚ ਆ ਕੇ ਜੈਮਨੀ ਰਿਸ਼ੀ ਨੂੰ ਕਹਿੰਦਾ ਜੀ ਮੇਰੇ ਮਗਰ ਕੁਛ ਲੋਕ ਲੱਗੇ ਹੋਏ ਨੇ, ਉਹ ਮੇਰੀ ਪੱਤ ਲੁੱਟਣ ਨੂੰ ਫਿਰਦੇ ਨੇ, ਮੈਨੂੰ ਬਚਾ ਲਓ ਰਿਸ਼ੀ ਜੀ। ਜੈਮਨੀ ਕਹਿੰਦਾ ਵੀ ਇਹ ਕੁਟੀਆ 'ਚ ਵੜ ਜਾ, ਦਰਵਾਜ਼ਾ ਅੰਦਰੋਂ ਬੰਦ ਕਰ ਲਾ, ਮੈਂ ਬਾਹਰ ਖੜ੍ਹਦਾ ਪਹਿਰੇ 'ਤੇ, ਕੌਣ ਆਉਂਦਾ ਮੈਂ ਦੇਖਦਾ। ਸ਼ਾਮਾਂ ਦਾ ਵਕਤ ਸੀ, ਉਹਨੇ ਅੰਦਰੋਂ ਕੁਟੀਆ ਦਾ ਦਰਵਾਜ਼ਾ ਬੰਦ ਕਰ ਲਿਆ ਅਤੇ ਅੰਦਰ ਬੈਠ ਗਈ। ਅਤੇ ਜਦੋਂ ਉਹਨੇ ਬਾਹਰ ਗੇਟ 'ਤੇ ਕਿਹਨੇ ਆਉਣਾ ਸੀਗਾ, ਬਹੁਤ ਦੇਰ ਵੇਟ ਕੀਤੀ, ਕੋਈ ਆਇਆ ਨਾ, ਐਰੋ ਐਰ ਜੀ ਹੋ ਗਈ, ਸ਼ਾਮ ਜੀ ਹੋ ਗਈ, ਹਨੇਰਾ ਜਿਹਾ ਹੋ ਗਿਆ। ਤਾਂ ਜੈਮਨੀ ਦਾ ਮਨ ਡੋਲ ਗਿਆ, ਮਨ ਡੋਲਿਆ ਪਿਆ ਤਾਂ ਉਹਨੇ ਦਰਵਾਜ਼ਾ ਖੜਕਾਉਣਾ ਸ਼ੁਰੂ ਕਰਤਾ, ਉਹਨੇ ਅੰਦਰੋਂ ਖੋਲਿਆ ਨਹੀਂ। ਜਦੋਂ ਦਰਵਾਜ਼ਾ ਨਾ ਖੋਲਿਆ, ਉਹਨੇ ਉਹ ਕੁਟੀਆ ਦੀ ਛੱਤ ਪੱਟ ਕੇ ਥੱਲੇ ਚਲਿਆ ਗਿਆ। ਜਦੋਂ ਅੰਦਰ ਗਿਆ ਤਾਂ ਵੇਦ ਵਿਆਸ ਜਿਹੜਾ ਸੀ ਉਹ ਰੂਪ ਵਟਾ ਕੇ ਬੈਠਾ ਸੀ। ਅਤੇ ਉਹ ਫਿਰ ਵੇਦ ਵਿਆਸ ਜੈਮਨੀ ਨੂੰ ਪੁੱਛਦਾ, ਹਾਂਜੀ ਜੈਮਨੀ ਜੀ, ਤੁਸੀਂ ਤਾਂ ਕਾਬੂ ਪਾ ਲਿਆ ਸੀ। ਲੋਕਾਂ ਨੂੰ ਸਮਝਾਏ ਦਾ ਦੁਨੀਆਂ ਨੂੰ ਕਹਿਣਾ ਬੜਾ ਸੌਖਾ। ਗੁਰਬਾਣੀ ਇਹ ਭਾਈ ਗੁਰਦਾਸ ਜੀ ਕਹਿੰਦੇ ਦੇਖ ਸਵਰਸਤੀ ਰੂਪ ਲਭਾਣਾ, ਸਾਡੀਆਂ ਨੇਤਰਾਂ ਦੇ ਵਿੱਚ ਜਿੰਨਾ ਚਿਰ ਇਹ ਗੁਰਬਾਣੀ ਦਾ ਗਿਆਨ, ਜਿਹਨੂੰ ਕਹਿੰਦੇ ਗਿਆਨ ਅੰਜਨ, ਗੁਰਦੀਆ ਅੰਜਨ ਕਹਿੰਦੇ ਨੇਤਰਾਂ ਦੇ ਵਿੱਚ ਸੁਰਮੇ ਨੂੰ, ਇਹ ਗਿਆਨ ਦੁਬਾਰਾ ਤਾਂ ਬਚਿਆ ਜਾ ਸਕਦਾ ਕੁਛ ਨਾ ਕੁਛ, ਬਾਕੀ ਗੁਰੂ ਕਿਰਪਾ ਕਰੇ ਜਿਵੇਂ ਭਾਈ ਜੋਗਾ ਜੀ 'ਤੇ ਕੀਤੀ। ਨਹੀਂ ਇਹ ਤਾਂ ਕੋਈ ਬਚਣਾ ਮੁਸ਼ਕਲ ਹੈ, ਕਿਉਂਕਿ ਜੇ ਕੋਈ ਹੋਮ ਵਿੱਚ ਕਹਿੰਦਾ ਤਾਂ ਇਹ ਇੰਨੇ ਮਹਾਂਬਲੀ ਕਿਹਾ ਇਹਨਾਂ ਨੂੰ ਅਤੇ ਬੰਦੇ ਦੀ ਪੱਤ ਰੋਲ ਸਕਦੇ ਨੇ, ਅਤੇ ਵੱਡੇ ਵੱਡਿਆਂ ਦੀ ਰੋਲੀ ਵੀ ਜਿਹੜੇ ਆਪਣੇ ਆਪ ਨੂੰ ਬਹੁਤ ਹਉਮੈ 'ਚ ਰਿਸ਼ੀ ਮੁਨੀ ਵੀ ਅੱਜ ਤੱਕ ਆਪਾਂ ਇਤਿਹਾਸ ਪੜ੍ਹਦੇ ਹਾਂ। ਇਸ ਕਰਕੇ ਮਹਾਰਾਜ ਕਹਿੰਦੇ ਵੀ ਇਹ ਜਿਹੜਾ ਲੋਕਾਂ ਨੂੰ ਸਮਝਾਉਣਾ ਸੌਖਾ ਹੈ, ਆਪਣੇ 'ਤੇ ਲਾਗੂ ਕਰਨਾ ਬੜਾ ਮੁਸ਼ਕਲ ਹੁੰਦਾ। ਲੋਕਾਂ ਨੂੰ ਸਮਝਾਏ ਦਾ ਦੇਖ ਸੁਰਸਤੀ ਰੂਪ ਲਭਾਉਣਾ, ਕਹਿੰਦੇ ਇਹ ਉਹ ਰੂਪ ਨੂੰ ਦੇਖ ਕੇ ਲਭਾਏਮਾਨ ਹੋ ਗਿਆ, ਆਪਣੀ ਲੜਕੀ ਦੇ ਉੱਪਰ ਹੀ ਲਭਾਏਮਾਨ ਹੋ ਗਿਆ, ਕਹਿੰਦੇ ਬ੍ਰਹਮਾ। ਇਸ ਕਰਕੇ ਇਹ ਜਿਹੜਾ ਹੈ, ਇਹ ਜਦੋਂ ਗੁਰਬਾਣੀ 'ਚ ਆਪਾਂ ਪੜ੍ਹਦੇ ਹਾਂ ਨਾ, ਇਹਨਾਂ ਨੂੰ ਪੰਜ ਦੂਤ ਕਿਹਾ ਗਿਆ ਕਾਲ ਦੇ, ਪੰਜ ਕਾਮ ਕ੍ਰੋਧ ਲੋਭ ਮੋਹੰਕਾਰ, ਇਹ ਪੰਜ ਦੂਤ ਕਿਹਾ ਗਿਆ ਇਹਨਾਂ ਨੂੰ। ਆਪਾਂ ਆਨੰਦ ਸਾਹਿਬ ਪੜ੍ਹਦੇ ਹਾਂ, ਤੀਜੇ ਪਾਤਸ਼ਾਹ ਸਾਨੂੰ ਸਮਝਾ ਰਹੇ ਨੇ, ਕਹਿੰਦੇ ਵੀ ਇਹ ਪੰਜਾਂ ਨੂੰ ਵੱਸ ਕਰਕੇ ਪਰਮਾਤਮਾ ਇਹ ਖੇਲ ਨੂੰ ਜਿਤਾ ਦਿੰਦਾ ਤੁਹਾਨੂੰ, ਜਿਵੇਂ ਗੁਰੂ ਅਮਰਦਾਸ ਜੀ ਨੇ ਖੇਲ ਜਿੱਤਿਆ, ਜਿਹਨੂੰ ਕਹਿੰਦੇ ਨੇ ਵਿਖਮੋ ਵਿਖਮ ਅਖਾੜਾ ਮੈਂ ਗੁਰਮਿਲ ਜੀਤਾ, ਗੁਰਮਿਲ ਜੀਤਾ ਹਰ ਹਰ ਕੀਤਾ ਟੁੱਟੀ ਪੀਤਾ, ਜਿਹੜੀ ਇਹਨਾਂ ਨੇ ਭਰਮ ਦੀ ਦੀਵਾਰ ਖੜੀ ਕੀਤੀ ਸੀ, ਟੁੱਟੀ ਪੀਤਾ ਭਰਮ ਗੜਾ, ਪਾਇਆ ਖਜ਼ਾਨਾ ਬਹੁੜ ਨਿਧਾਨਾ, ਸਾਣਥ ਮੇਰੀ ਆਪ ਖੜਾ। ਫਿਰ ਪਰਮਾਤਮਾ ਵਿੱਚ ਆ ਕੇ ਖੜਾ ਹੋ ਜਾਂਦਾ, ਨਾਲ ਖੜਾ ਹੋ ਜਾਂਦਾ ਜਿਹਨਾਂ ਨੇ ਮਿਹਨਤ ਕੀਤੀ। ਉਹ ਫਿਰ ਸਾਨੂੰ ਦੱਸਦੇ ਨੇ, ਕਹਿੰਦੇ ਪੰਚ ਦੂਤ ਤੁੱਧ ਵੱਸ ਕੀਤੇ, ਵਾਹਿਗੁਰੂ ਨੇ ਵੱਸ ਕੀਤੇ, ਇਹਨਾਂ ਦਾ ਮੁਖੀ ਕਾਲ ਕੰਟਕ ਮਾਰਿਆ। ਗੁਰੂ ਅਮਰਦਾਸ ਜੀ ਕਹਿੰਦੇ ਇਹ ਉਦੋਂ ਹੁੰਦਾ ਧੁਰ ਕਰਮ ਪਾਇਆ ਤੁੱਧ ਜਿਨ ਕੋ, ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੈਸਕ ਹੋਆ ਤਿਤ ਕਰ ਅਨਹਦ ਵਾਜੇ। ਇਸ ਕਰਕੇ ਮਹਾਰਾਜ ਕਹਿੰਦੇ ਵੀ ਜਿਨ੍ਹਾਂ 'ਤੇ ਤੂੰ ਕਿਰਪਾ ਕਰਦਾ ਉਹਨਾਂ ਦੇ ਨੇਤਰਾਂ ਦੇ ਵਿੱਚ ਇਹ ਗਿਆਨ ਦਾ ਅੰਜਰ ਪਾ ਦਿੰਦਾ, ਨਹੀਂ ਤਾਂ ਇਹ ਨੇਤਰ ਕੀ ਦੇਖਦੇ ਨੇ। ਗੁਰਬਾਣੀ ਕਹਿੰਦੀ ਪਰਾਇਆ ਤਨ ਅਤੇ ਪਰਾਇਆ ਧਨ ਦੇਖਦੇ ਹਾਂ ਅਸੀਂ, ਦੋ ਚੀਜ਼ਾਂ ਜ਼ਿਆਦਾ ਦੇਖਦੇ ਹਾਂ, ਇਹ ਨੇਤਰ ਪਰਾਇਆ ਤਨ। ਅਤੇ ਸੁਖਮਨੀ ਸਾਹਿਬ 'ਚ ਕੀ ਕਿਹਾ, ਪਰ ਤਰਿਆ ਰੂਪ ਨਾ ਪੇਖਿਆ ਨੇਤਰ। ਇਸ ਕਰਕੇ ਮਹਾਰਾਜ ਕਹਿੰਦੇ ਵੀ ਇਹ ਤੂੰ ਬੰਦ ਕਰ ਦੇਗਾ ਤਾਂ ਤੈਨੂੰ ਹਰੀ ਦਿਸਣ ਲੱਗ ਜੂਗਾ, ਜੇ ਤੂੰ ਹਰੀ ਨੂੰ ਦੇਖਣਾ ਚਾਹੁੰਦਾ ਤਾਂ ਇਹਨਾਂ ਨੇਤਰਾਂ ਦੁਆਰਾ ਗੁਰੂ ਦੇ ਸ਼ਬਦ ਦੁਆਰਾ ਤੂੰ ਇਹਨਾਂ ਨੇਤਰਾਂ ਦੁਆਰਾ ਬ੍ਰਹਮ ਦੀ ਪਛਾਣ ਕਰ, ਪਰਮਾਤਮਾ ਦੀ ਪਛਾਣ ਕਰ, ਗੁਰੂ ਦੀ ਪਛਾਣ ਕਰ, ਇਹਨਾਂ ਨੇਤਰਾਂ ਨਾਲ ਗੁਰੂ ਦੇ ਦਰਸ਼ਨ ਕਰ ਰੋਜ਼, ਗੁਰੂ ਦੀ ਬਾਣੀ ਦੀ ਵਿਚਾਰ ਕਰ, ਤਾਂ ਤੂੰ ਇਹਨਾਂ ਤੋਂ ਬਚ ਸਕਦਾ, ਨਹੀਂ ਤਾਂ ਬੜਾ ਮੁਸ਼ਕਲ ਹੁੰਦਾ। ਤਾਂ ਕਰਕੇ ਇੱਥੇ ਫਿਰ ਭਾਈ ਗੁਰਦਾਸ ਜੀ ਆਪਣੀ ਵਾਰ 'ਚ ਪਹਿਲਾਂ ਜਿਹੜਾ ਬ੍ਰਹਮਾ ਜੀ ਦੀ ਸਾਖੀ ਸੁਣਾ ਰਹੇ ਨੇ, ਲੋਕਾਂ ਨੂੰ ਸਮਝਾਇਆ ਜਾਂਦਾ, ਦੇਖ ਸੁਰਸਤੀ ਰੂਪ ਲਭਾਣਾ, ਚਾਦੇ ਚਾਰੇ ਵੇਦ ਗਵਾਏ ਕੇ ਗਰਭ ਗੁਰੂ ਰੀ ਕਰ ਪਛਤਾਣਾ। ਕਹਿੰਦੇ ਫਿਰ ਕੀ ਹੋਇਆ, ਹਉਮੈ 'ਚ ਆ ਗਿਆ, ਆਪਣੇ ਆਪ ਨੂੰ ਗਿਆਨ ਦੀ ਹਉਮੈ, ਜਿਹੜੀ ਸਭ ਤੋਂ ਖਤਰਨਾਕ ਹਉਮੈ ਆ। ਕਹਿੰਦੇ ਫਿਰ ਇਹਨੇ ਆਪਣੇ ਚਾਰੇ ਵੇਦ ਗਵਾ ਲਏ, ਕੌਣ ਖੋ ਕੇ ਲੈ ਗਿਆ ਤੂੰ? ਇਹ ਫਿਰ ਹੰਕਾਰ ਵੱਸ ਹੋ ਕੇ ਯੁੱਧ ਹੋਇਆ ਇਹਦਾ, ਇਤਿਹਾਸ ਦੇ ਵਿੱਚ ਪੁਰਾਤਨ ਇਤਿਹਾਸ 'ਚ ਆਉਂਦਾ ਹੈ, ਸੰਖਸੁਰ ਇੱਕ ਦੈਂਤ ਹੋਇਆ, ਸੰਖਸੁਰ ਉਹਦਾ ਇਹਦੇ ਨਾਲ ਯੁੱਧ ਹੋਇਆ, ਉਹ ਇਹ ਤੋਂ ਚਾਰੇ ਵੇਦ ਖੋ ਕੇ ਲੈ ਗਿਆ, ਜਿਹੜੇ ਦੇ ਗ੍ਰੰਥ ਸੀ, ਚਾਰੇ ਵੇਦ ਗਵਾਏ ਕੇ, ਜਿਹੜੇ ਨੇ ਆਪਦੇ ਗ੍ਰੰਥ ਲਿਖੇ ਸੀ ਉਹ ਚਾਰੇ ਹੀ ਖੋ ਕੇ ਲੈ ਗਿਆ ਇਹ ਤੋਂ। ਕਹਿੰਦੇ ਗਰਭ ਗਰੂਰੀ ਕਰ ਪਛਤਾਣਾ, ਫਿਰ ਇਹ ਪਛਤਾਵੇ ਵੀ ਮੈਂ ਤਾਂ ਹਉਮੈ ਦੇ ਵਿੱਚ ਆ ਗਿਆ, ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਵੀ ਮੈਂ ਤਾਂ ਅੱਗੇ ਫਸ ਗਿਆ ਸੀ, ਹੋਰ ਫਸ ਗਿਆ ਕਸੂਤਾ। ਇਸ ਕਰਕੇ ਹਉਮੈ ਦੀਆਂ ਗੱਲਾਂ ਸਾਰੀਆਂ ਚੱਲ ਰਹੀਆਂ ਵੀ ਹਉਮੈ ਹੀ ਹੈ ਜਿਹੜੀ ਕਿ ਇਹਨਾਂ ਨੂੰ ਵਾਰ ਵਾਰ ਜਨਮ 'ਚ ਲੈ ਕੇ ਆਈ। ਤਾਂ ਕਰਕੇ ਮਹਾਰਾਜ ਕਹਿੰਦੇ ਚਾਰੇ ਵੇਦ ਗਵਾਏ ਕੇ ਗਰਭ ਦੇ ਵਿੱਚ, ਹਉਮੈ ਦੇ ਵਿੱਚ। ਕਹਿੰਦੇ ਗਰਭ ਗਰੂਰੀ ਕਰ ਪਛਤਾਣਾ, ਕਹਿੰਦੇ ਇਹ ਬਾਅਦ 'ਚ ਪਛਤਾਉਂਦਾ ਰਿਹਾ। ਅਕਥ ਕਥਾ ਨੇਤ ਨੇਤ ਵਿਖਾਣਾ, ਫਿਰ ਕਹਿੰਦੇ ਗੁਰੂ ਸਾਹਿਬਾਂ ਦੀ ਜਿਹੜੀ ਗੱਲ ਆ ਗਈ ਹੁਣ ਇੱਥੇ, ਕਿਉਂਕਿ ਇਹ ਸਾਰਾ ਪਹਿਲਾਂ ਗੱਲ ਕਰਨ ਤੋਂ ਬਾਅਦ ਨਾ ਭਾਈ ਗੁਰਦਾਸ ਜੀ ਕੀ ਕਰ ਰਹੇ ਨੇ, ਇੱਕ ਸ਼ਬਦ ਦੇ ਵਿੱਚ ਇੱਕ ਪੰਗਤੀ 'ਚ ਪੂਰਾ ਭੇਦ ਦਿੰਦੇ ਨੇ। ਹੁਣ ਕਹਿੰਦੇ ਅਕਥ ਕਥਾ ਨੇਤ ਨੇਤ ਵਿਖਾਣਾ, ਕਹਿੰਦੇ ਅਕਥ ਕਹਿੰਦੇ ਨੇ ਪਰਮਾਤਮਾ ਜੀ ਨੂੰ ਕਥਿਆ ਨਹੀਂ ਜਾ ਸਕਦਾ, ਕਹਿੰਦੇ ਉਹਦੀ ਕਥਾ ਹੈ ਗੁਰੂ ਸਾਹਿਬ ਜਿਹੜੀ ਕਰਦੇ ਨੇ। ਇਹ ਗੁਰਬਾਣੀ ਨੂੰ ਅਕਥ ਕਹਾਣੀ ਵੀ ਕਿਹਾ ਗਿਆ, ਅਕਥ ਕਥਾ ਵੀ ਕਿਹਾ ਗਿਆ। ਕਹਿੰਦੇ ਵੀ ਉਹ ਪਰਮਾਤਮਾ ਨੂੰ ਗੁਰੂ ਸਾਹਿਬਾਂ ਨੇ ਭਗਤਾਂ ਨੇ ਬੇਅੰਤ ਬੇਅੰਤ ਕਿਹਾ, ਨੇਤ ਨੇਤ ਵਿਖਾਣਾ, ਨੇਤ ਨੇਤ ਮਤਲਬ ਬੇਅੰਤ ਬੇਅੰਤ। ਇਸ ਕਰਕੇ ਅਕਥ ਕਥਾ, ਅਕਥ ਕਹਿੰਦੇ ਨੇ ਬ੍ਰਹਮ ਨੂੰ, ਸੱਚ ਨੂੰ, ਨਿਰੰਕਾਰ ਨੂੰ। ਕਥਾ ਇਹ ਗੁਰਬਾਣੀ, ਗੁਰਬਾਣੀ ਦੇ ਵਿੱਚ ਅਕਥ ਤੋਂ ਬ੍ਰਹਮ ਤੋਂ ਇਹ ਸਾਰਾ ਕਿਵੇਂ ਖੇਲ ਚੱਲਿਆ, ਕਿਵੇਂ ਇਹ ਸਾਰੇ ਪੈਦਾ ਹੋਏ, ਇਹਨਾਂ ਦਾ ਜ਼ਿਕਰ ਆਊਗਾ ਹੁਣ ਦੋ ਤਿੰਨ ਦਿਨ। ਇਹ ਆਪਾਂ ਨੂੰ ਬਰਦਾਸ਼ਤ ਕਰਨਾ ਪੈਣਾ, ਕਈਆਂ ਦੇ ਹਜ਼ਮ ਨਹੀਂ ਹੁੰਦੀਆਂ ਗੱਲਾਂ, ਕਿਉਂਕਿ ਜੋ ਗੁਰਬਾਣੀ 'ਚ ਲਿਖਿਆ ਜਾਂ ਭਾਈ ਗੁਰਦਾਸ ਨੇ ਲਿਖਿਆ, ਪਰ ਉਹਨਾਂ ਨੇ ਇਹ ਨਹੀਂ ਕਿਹਾ ਵੀ ਇਹਨਾਂ ਦੀ ਪੂਜਾ ਕਰੋ। ਹੁਣ ਉਹਨਾਂ ਦਾ ਗਿਆਨ ਦੇ ਕੇ ਸਾਨੂੰ ਸਮਝਾ ਰਹੇ ਨੇ, ਕਿਤੇ ਤੁਸੀਂ ਵੀ ਤਾਂ ਨਹੀਂ ਉਹਨਾਂ ਵਾਂਗੂ ਹਉਮੈ 'ਤੇ ਤੁਰੇ ਫਿਰਦੇ। ਇਹਨੇ ਭਾਵੇਂ ਵੇਦ ਵੀ ਰਚੇ, ਧਾਰਮਿਕ ਗ੍ਰੰਥ ਵੀ ਲਿਖੇ ਇਸ ਬ੍ਰਹਮਾ ਜੀ ਨੇ, ਪਰ ਕਹਿੰਦੇ ਗਰਭ ਗਰੂਰੀ ਕਰ ਪਛਤਾਣਾ, ਪਰ ਹਉਮੈ 'ਚ ਰਿਹਾ। ਇਸ ਕਰਕੇ ਜਿੰਨਾ ਚਿਰ ਉਸ ਬ੍ਰਹਮ ਦੇ ਚਰਨਾਂ 'ਚ ਨਹੀਂ ਜਾਂਦਾ, ਉਨਾ ਚਿਰ ਕਹਿੰਦੇ ਇਸ ਨੂੰ ਵੀ ਟਿਕਾਣਾ ਨਹੀਂ ਮਿਲਣਾ। ਜੇ ਚਲੇ ਗਏ ਤਾਂ ਟਿਕਾਣਾ ਮਿਲ ਗਿਆ ਹੋਊਗਾ, ਇਹ ਤੁਹਾਨੂੰ ਵਾਹਿਗੁਰੂ ਜਾਣਦਾ। ਇਸੇ ਤਰ੍ਹਾਂ ਹੀ ਇਹ ਵੀ ਇੱਕ ਆਕਾਰ 'ਚ ਆਏ ਸੀ ਸਾਡੇ ਵਾਂਗੂ, ਹੁਣ ਆਕਾਰ 'ਚ ਆ ਕੇ ਨਿਰੰਕਾਰ ਦਾ ਭੇਤ ਲੈਣਾ, ਅਤੇ ਨਿਰੰਕਾਰ ਨਾਲ ਜੁੜ ਜਾਂਦਾ, ਅਕਥ ਨਾਲ ਜੁੜ ਜਾਂਦਾ, ਫਿਰ ਉਹ ਅਕਥ ਦੀ ਕਹਾਣੀ ਕਰਦਾ। ਜਿਹੜਾ ਅਕਥ ਬ੍ਰਹਮ ਨਾਲ ਜੁੜਿਆ ਹੋਇਆ, ਇਹ ਉਹ ਅਕਥ ਕਹਾਣੀ ਕਰਦਾ, ਜਿਹਨੂੰ ਗੁਰਬਾਣੀ 'ਚ ਕਹਿੰਦੇ ਅਕਥ ਕਹਾਣੀ ਪਦ ਨਿਰਵਾਣੀ ਕੋ ਬਿਰਲਾ ਗੁਰਮੁਖ ਬੁੱਝੇ। ਇਹ ਉਹ ਬਿਰਲੇ ਮਹਾਂਪੁਰਖ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ 'ਚ ਨੇ, ਜਿਨ੍ਹਾਂ ਨੇ ਫਿਰ ਸਾਨੂੰ ਇਹ ਅਕਥ ਕਹਾਣੀ ਸੁਣਾਈ, ਇਹ ਅਮਰ ਕਥਾ ਸੁਣਾਈ। ਜਦੋਂ ਅਸੀਂ ਇਹ ਅਕਥ ਕਹਾਣੀ, ਪ੍ਰੇਮ ਕਹਾਣੀ, ਅਮਰ ਕਥਾ, ਗੂਝ ਕਥਾ ਸੁਣਾਂਗੇ ਗੁਰਬਾਣੀ ਦੀ, ਤਾਂ ਫਿਰ ਸਾਨੂੰ ਇਹ ਸਾਰਾ ਭੇਦ ਦਿੱਤਾ ਜਾਂਦਾ ਵੀ ਕਿਵੇਂ ਸੰਸਾਰ ਜਿਹੜਾ ਹੈ ਉਤਪਤੀ ਹੁੰਦੀ ਹੈ, ਇਹਦੀ ਕਿਵੇਂ ਸੰਸਾਰ ਦਾ ਖੇਲ ਚੱਲਦਾ ਹਉਮੈ ਦੇ ਕਾਰਨ, ਕਿਵੇਂ ਦੁਨੀਆ ਭਰਮ 'ਚ ਪੈ ਜਾਂਦੀ ਹੈ ਗਿਆਨ 'ਚ ਆ ਕੇ, ਕਿਵੇਂ ਇਹ ਵਾਰ ਵਾਰ ਕਾਮ ਹੈ ਜਿਹੜਾ ਸਾਨੂੰ ਜੂਨਾਂ 'ਚ ਲੈ ਕੇ ਜਾਂਦਾ, ਜਿਹਨੂੰ ਮਹਾਰਾਜ ਕਹਿੰਦੇ ਹੇ ਕਾਮੰਗ ਨਰਕ ਵਿਸਰਾਮੰਗ ਅਨਕ ਘੋਰ ਦੁੱਖਿੰਗ। ਇਸ ਕਰਕੇ ਇਹ ਜਿਹੜਾ, ਤਾਂ ਹੀ ਗੁਰਬਾਣੀ 'ਚ ਪਰ ਸਾਨੂੰ ਕੀ ਕਿਹਾ, ਭਾਈ ਗੁਰਦਾਸ ਜੀ ਨੇ ਵੀ ਇਹ ਗੱਲ ਕਹੀ ਹੈ, ਕਹਿੰਦੇ ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਿਖਾਣ। ਇਹ ਸਾਡੀ ਅਵਸਥਾ ਹੋਣੀ ਚਾਹੀਦੀ ਹੈ, ਤਾਂ ਅਸੀਂ ਇਹ ਗੁਰੂ ਦੇ ਦਰ 'ਤੇ ਪ੍ਰਵਾਨ ਹੋਵਾਂਗੇ। ਤਾਂ ਕਰਕੇ ਪਰ ਸਾਨੂੰ ਮਹਾਰਾਜ ਨੇ ਕਿਹਾ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ, ਇਸ ਕਰਕੇ ਮਹਾਰਾਜ ਕਹਿੰਦੇ ਵੀ ਇਸ ਤਰੀਕੇ ਨਾਲ ਕਹਿੰਦੇ ਵੀ ਜਿਹੜੇ ਅਕਥ ਕਥਾ ਨੂੰ ਸੁਣਦੇ ਨੇ, ਜਿਹੜੇ ਗੁਰੂ ਦੀ ਕਥਾ ਨੂੰ ਸੁਣਦੇ ਨੇ, ਜਿਹੜੇ ਗੁਰੂ, ਕਿਉਂਕਿ ਭਾਈ ਗੁਰਦਾਸ ਜੀ ਨੂੰ ਇਹ ਗਿਆਨ ਕਦੋਂ ਆਇਆ? ਜਦੋਂ ਉਹਨਾਂ ਨੇ ਗੁਰੂ ਦਾ ਸੰਗ ਕੀਤਾ, ਗੁਰੂ ਦਾ ਸੰਗ ਵੀ ਕੀਤਾ ਅਤੇ ਐਸੀ ਕਿਰਪਾ ਕੀਤੀ ਗੁਰੂ ਨੇ ਉਹਨਾਂ ਤੋਂ, ਇਹ ਜਿਹੜੀ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੰਜਵੇਂ ਗੁਰਦੇਵ ਤੱਕ, ਜਿਹਦਾ ਕੱਲ੍ਹ ਆਪਾਂ ਪਹਿਲਾ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ, ਭਾਈ ਗੁਰਦਾਸ ਜੀ ਲਿਖਾਰੀ ਲਾਏ। ਹੁਣ ਜਿਹਨੇ ਇੱਕ ਇੱਕ ਸ਼ਬਦ ਲਿਖਿਆ ਹੋਊਗਾ ਅਤੇ ਗੁਰੂ ਤੋਂ ਪੁੱਛ ਵੀ ਲੈਂਦੇ ਹੋਣਗੇ, ਅਤੇ ਉਹ ਫਿਰ ਬ੍ਰਹਮ ਨੂੰ ਪਛਾਣ ਲੈਂਦਾ। ਫਿਰ ਭਾਈ ਗੁਰਦਾਸ ਜੀ ਨੇ ਇਹ ਵਾਰਾਂ ਲਿਖੀਆਂ, ਕਵਿਤ ਲਿਖੇ, ਜਿਹਦੇ ਵਿੱਚ ਸੰਸਾਰ ਦਾ ਭੇਤ ਦੇ ਕੇ ਪਰਮਾਤਮਾ ਦਾ ਭੇਤ ਦਿੱਤਾ ਹੋਇਆ, ਬ੍ਰਹਮ ਦਾ ਭੇਤ ਦਿੱਤਾ ਹੋਇਆ। ਤਾਂ ਕਰਕੇ ਮਹਾਰਾਜ ਕਹਿੰਦੇ ਅਕਥ ਕਥਾ ਨੇਤ ਨੇਤ ਵਿਖਾਣਾ, ਕਹਿੰਦੇ ਤੁਸੀਂ ਨਿੱਤ ਅਕਥ ਕਹਾਣੀ ਸੁਣਨੀ ਆ, ਇਹ ਗੁਰਬਾਣੀ ਸੁਣਨੀ ਆ, ਇਹ ਗਾਉਣੀ ਆ ਅਕਥ ਕਥਾ, ਜਿਹਨੂੰ ਮਹਾਰਾਜ ਕਹਿੰਦੇ ਅਕਥ ਕਹਾਣੀ ਪਦ ਨਿਰਵਾਣੀ ਕੋ ਬਿਰਲਾ ਗੁਰਮੁਖ ਬੂਝਾ। ਕਿਹੜੇ ਬੁੱਝਦੇ ਨੇ? ਕਹਿੰਦੇ ਉਹ ਆਪ ਗਵਾਵੈ, ਸ਼ਬਦ ਸਮਾਵੈ ਤਰ ਭਵਨ ਸੋਝੀ ਸੂਝੈ। ਜਿਨ੍ਹਾਂ ਨੂੰ ਇਹ ਗੁਰਬਾਣੀ ਪੜ੍ਹ ਕੇ ਤਿੰਨਾਂ ਲੋਕਾਂ ਦੀ ਸੋਝੀ ਹੋ ਗਈ, ਤ੍ਰਿਭਵਨ ਦੀ ਸੋਝੀ ਹੋ ਗਈ। ਤ੍ਰੈ ਭਵਨ ਕਿਹਨੂੰ ਕਹਿੰਦੇ ਨੇ? ਤਿੰਨਾਂ ਗੁਣਾਂ ਨੂੰ, ਰਜਗੁਣ ਤਮਗੁਣ ਸਤਗੁਣ ਦਾ ਗਿਆਨ ਹੋ ਗਿਆ ਜਿਹਨਾਂ ਨੂੰ, ਅਤੇ ਜਿਨ੍ਹਾਂ ਨੂੰ ਇਹ ਤਿੰਨਾਂ ਗੁਣਾਂ ਦਾ ਗਿਆਨ ਹੋ ਜਾਂਦਾ, ਉਹ ਤ੍ਰੈ ਗੁਣਾਂ 'ਚ ਰਹਿੰਦਿਆਂ ਹੋਇਆਂ ਹੀ ਸੁਰਤੀ ਸ਼ਬਦ ਨਾਲ ਜੋੜ ਕੇ ਰੱਖਦੇ ਨੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਭਾਈ ਗੁਰਦਾਸ ਜੀ ਅੱਜ ਜੋ ਦਿਹਾੜਾ ਹੈ, ਕੱਲ੍ਹ ਜਿਹੜਾ ਲੰਘ ਕੇ ਗਿਆ, ਅਤੇ ਅੱਜ ਜੋ ਦਿਹਾੜਾ ਹੈ, ਇਹ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਦਾ ਗੁਰਗੱਦੀ ਦਿਵਸ ਹੈ। ਅੱਜ ਦੇ ਦਿਨ ਭਾਦਰੋਂ ਦੇ ਮਹੀਨੇ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਨੂੰ ਗੁਰੂ ਰਾਮਦਾਸ ਜੀ ਨੇ ਇਸ ਸੇਵਾ 'ਤੇ ਲਾਇਆ ਸੀ, ਜਿਹੜੀ ਸੇਵਾ ਗੁਰੂ ਨਾਨਕ ਤੋਂ ਚੱਲੀ ਸੀ, ਦੂਜੇ ਪਾਤਸ਼ਾਹ, ਤੀਜੇ ਪਾਤਸ਼ਾਹ, ਚੌਥੇ ਪਾਤਸ਼ਾਹ ਅਤੇ ਪੰਜਵੇਂ ਪਾਤਸ਼ਾਹ। ਪੰਜਵੇਂ ਗੁਰਦੇਵ ਨੇ ਗੁਰੂ ਦੀ ਸੇਵਾ ਕਰਕੇ ਇਹ ਪ੍ਰਾਪਤੀ ਕੀਤੀ। ਜਿਵੇਂ ਆਪਾਂ ਇਤਿਹਾਸ ਪੜ੍ਹਦੇ ਹਾਂ, ਪੰਜਵੇਂ ਪਾਤਸ਼ਾਹ ਤਿੰਨ ਭਰਾਤਾ ਸੀ ਗੁਰੂ ਰਾਮਦਾਸ ਜੀ ਦੇ, ਤਿੰਨ ਪੁੱਤਰ ਸੀ, ਪਿਰਥੀ ਚੰਦ ਜੀ, ਮਹਾਂਦੇਵ ਜੀ ਅਤੇ ਗੁਰੂ ਅਰਜਨ ਦੇਵ ਜੀ। ਗੁਰੂ ਅਰਜਨ ਦੇਵ ਜੀ ਸਭ ਤੋਂ ਛੋਟੇ ਸੀ। ਇਹ ਗੁਰਗੱਦੀ ਪੰਜਵੇਂ ਗੁਰਦੇਵ ਗੁਰੂ ਅਰਜਨ ਦੇਵ ਜੀ ਸਭ ਤੋਂ ਛੋਟੇ ਸੀ, ਉਹਨਾਂ ਨੂੰ ਦਿੱਤੀ, ਕਿਉਂਕਿ ਤਖਤ ਪਹਿ ਤਖਤ ਕੇ ਲਾਇਕ, ਪਰਖ ਕਰਦਾ ਗੁਰੂ, ਪਰਖ ਕੇ ਹੀ ਇਹ, ਕਿਉਂਕਿ ਬੜਾ ਵੱਡਾ ਖਜ਼ਾਨਾ ਸੀ, ਅਕਾਲ ਪੁਰਖ ਵੱਲੋਂ ਹੁਕਮ ਹੁੰਦਾ ਸੀ ਅਤੇ ਉਹੀ ਅੱਗੇ ਥਾਪਿਆ ਜਾਂਦਾ ਸੀ, ਜਿਹਨੂੰ ਥਾਪਿਆ ਜਾਂਦਾ ਸੀ ਅਕਾਲ ਪੁਰਖ ਵੱਲੋਂ, ਉਸੇ ਨੂੰ ਅੱਗੇ ਇਹ ਜੋਤ ਅੱਗੇ ਦੀ ਅੱਗੇ ਚੱਲਦੀ ਗਈ, ਜਿਹਨੂੰ ਆਪਾਂ ਗੁਰਬਾਣੀ 'ਚ ਪੜ੍ਹਦੇ ਹਾਂ, ਜੋਤ ਉਹਾਂ ਜੁਗਤ ਸਾਂ ਕਾਇਆ ਫਿਰ ਪਲਟੀ ਹੈ। ਜੋਤ ਉਹੀ ਸੀ, ਜਦੋਂ ਗੁਰਬਾਣੀ ਪੜ੍ਹਾਂਗੇ, ਭੱਟਾਂ ਦੇ ਸਵਈਆਂ 'ਚ ਵੀ ਇਹ ਗੱਲ ਦੱਸੀ ਗਈ ਹੈ ਕਿ ਗੁਰੂ ਨਾਨਕ ਦੇਵ ਜੀ ਤੋਂ ਗੁਰੂ ਅੰਗਦ ਦੇਵ ਜੀ ਨੇ ਇਹ ਖਜ਼ਾਨਾ ਲਿਆ, ਜਿਹਨੂੰ ਕਹਿੰਦੇ ਗੁਰ ਅੰਗਦ ਦੀਓ ਨਿਧਾਨ ਹਰ ਅਕਥ ਕਥਾ ਗਿਆਨ, ਪੰਚ ਭੂਤ ਬਸ ਕੀਨ ਜਮਤ ਨਾ ਤਰਾਸ। ਫਿਰ ਗੁਰੂ ਅੰਗਦ ਦੇਵ ਜੀ ਭਾਈ ਲਹਿਣੇ ਤੋਂ ਅੰਗਦ ਬਣੇ, ਗੁਰੂ ਅੰਗਦ ਦੇਵ ਜੀ ਤੋਂ ਗੁਰੂ ਅਮਰਦਾਸ ਜੀ ਨੇ ਸੇਵਾ ਕਰਕੇ ਇਹ ਲਈ, ਉਹਨਾਂ ਦੇ ਪੁੱਤਰਾਂ ਨੇ ਜਾਂ ਗੁਰੂ ਨਾਨਕ ਦੇ ਪੁੱਤਰਾਂ ਨੇ ਉਹ ਅਵਸਥਾ ਨਹੀਂ ਪ੍ਰਾਪਤ ਕੀਤੀ। ਇਸ ਕਰਕੇ ਇਸ ਅਵਸਥਾ ਜਦੋਂ ਜਾਂਦੇ ਸੀ, ਬ੍ਰਹਮ ਰੂਪ ਹੁੰਦੇ ਸੀ, ਉਹਨਾਂ ਨੂੰ ਇਹ ਬ੍ਰਹਮ ਗਿਆਨ ਹੁੰਦਾ ਸੀ, ਫਿਰ ਉਹਨਾਂ ਨੂੰ ਅੱਗੇ ਥਾਪਿਆ ਜਾਂਦਾ ਸੀ ਚੌਥੇ ਪਾਤਸ਼ਾਹ, ਤੀਜੇ ਪਾਤਸ਼ਾਹ ਤੋਂ ਅੱਗੇ। ਚੌਥੇ ਪਾਤਸ਼ਾਹ ਨੇ ਫਿਰ ਗੁਰੂ ਅਰਜਨ ਦੇਵ ਜੀ ਦੀ ਇਹ ਜਿਹੜੀ ਸੀ ਗੁਰਗੱਦੀ ਅੱਜ ਦੇ ਦਿਨ ਦਿੱਤੀ ਸੀ ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ। ਇਸ ਕਰਕੇ ਗੁਰੂ ਰਾਮਦਾਸ ਜੀ ਨੇ ਜਦੋਂ ਇਹ ਗੁਰੂ ਅਰਜਨ ਦੇਵ ਜੀ ਨੂੰ ਇਹ ਡਿਊਟੀ ਲਾਈ, ਇਹ ਥਾਪਿਆ, ਤਾਂ ਪਿਰਥੀ ਚੰਦ ਨੇ ਬੜੀ ਵਿਰੋਧਤਾ ਕੀਤੀ। ਆਪਾਂ ਕਈ ਵਾਰ ਇਹ ਬੰਦਾ ਕਹਿ ਦਿੰਦਾ ਵੀ ਇਹ ਤਾਂ ਮਾਂ ਪਿਓ ਤਾਂ ਬੜੇ ਗੁਰਸਿੱਖ ਸੀ, ਇਹ ਬੱਚਾ ਕਿੱਧਰ ਨੂੰ ਚੱਲ ਗਿਆ, ਉਹਦੇ ਭਾਗਾਂ 'ਚ ਹੁੰਦਾ। ਇਸ ਕਰਕੇ ਦੇਖੋ, ਆਪਾਂ ਇਹ ਨਹੀਂ ਕਹਿ ਸਕਦੇ ਬਿਨਾਂ ਭਾਗਾਂ ਤੋਂ ਇਹ ਚੀਜ਼ ਪ੍ਰਾਪਤ ਨਹੀਂ ਹੁੰਦੀ। ਕਈ ਜੀਵ ਕਹਿ ਦਿੰਦੇ ਨਾ ਭਾਗਾਂ ਦੀ ਕਿਹੜੀ ਗੱਲ, ਭਾਗਾਂ ਤੋਂ ਬਿਨਾਂ ਪ੍ਰਾਪਤ ਨਹੀਂ ਹੁੰਦੀ। ਹਾਲਾਂਕਿ ਪਿਰਥੀ ਚੰਦ ਵੀ ਤਾਂ ਗੁਰੂ ਪੁੱਤਰ ਹੀ ਸੀ, ਉਹ ਸਤਸੰਗਤ ਨਹੀਂ ਕੀਤੀ ਉਹਨਾਂ ਨੇ, ਬਿਨ ਭਾਗਾਂ ਸਤਸੰਗ ਨਾ ਲੱਭੇ, ਬਿਨ ਸੰਗਤ ਮੈਲ ਭਰੀਜਾ ਜੀ ਉਹ। ਇਸ ਕਰਕੇ ਪਿਰਥੀ ਚੰਦ ਜੀ ਭਾਵੇਂ ਕਿ ਸੰਗਤ ਦੀ ਆਈ ਦੀ ਸੇਵਾ ਕਰਦੇ ਸੀ, ਲੰਗਰਾਂ ਦੀ ਸੇਵਾ ਕਰਨੀ, ਹੋਰ ਸਾਰਾ ਕਰਮ ਕਰਨਾ, ਪਰ ਉਹ ਸੰਗਤ 'ਚ ਆ ਕੇ ਬੈਠ ਕੇ ਗੁਰੂ ਤੋਂ ਮਤ, ਗੁਰੂ ਦਾ ਗਿਆਨ ਨਹੀਂ ਲੈਂਦੇ ਸੀ ਅਤੇ ਬੰਦਗੀ ਨਹੀਂ ਕਰਦੇ ਸੀ। ਜੇ ਆਪਾਂ ਵੀ ਇੱਕੋ ਕੰਮ ਕਰੀਏ ਤਾਂ ਆਪਾਂ ਵੀ ਫਿਰ ਜੀਵਨ ਸਫਲ ਨਹੀਂ ਕਰ ਸਕਦੇ। ਸੇਵਾ ਦੇ ਨਾਲ ਸਿਮਰਨ ਕਰਨਾ ਅਤੇ ਗੁਰੂ ਦਾ ਗਿਆਨ ਲੈਣਾ, ਇਹ ਦੋ ਚੀਜ਼ਾਂ ਬੜੀਆਂ ਜ਼ਰੂਰੀ ਹੈ। ਇਸ ਲਈ ਪਿਰਥੀ ਚੰਦ ਜੀ ਭਾਵੇਂ ਮਾਇਆ ਜਿਹੜੀ ਆਉਂਦੀ ਸੀ ਉਹਦਾ ਹਿਸਾਬ ਕਿਤਾਬ ਤਾਂ ਰੱਖਦੇ ਸੀ, ਪਰ ਜਿਹੜੀ ਮਾਇਆ ਠੱਗਣੀ ਸੀ ਉਹਦਾ ਪਿਆਰ ਕਰਦੇ ਸੀ, ਉਹਨੂੰ ਠੱਗ ਲਿਆ ਉਹਨੇ। ਸੋ ਇਸ ਕਰਕੇ ਪਿਰਥੀ ਚੰਦ ਵੀ ਗੁਰੂ ਪੁੱਤਰ ਸੀ। ਗੁਰੂ ਰਾਮਦਾਸ ਜੀ ਜੇ ਇਸ ਤਰ੍ਹਾਂ ਹੀ ਹੁੰਦਾ ਤਾਂ ਜਣਾ ਸਕਦੇ ਸੀ, ਨਹੀਂ ਬਿਨਾਂ ਭਾਗਾਂ ਤੋਂ ਕੁਛ ਨਹੀਂ ਮਿਲਦਾ। ਤਾਂ ਕਰਕੇ ਫਿਰ ਆਪਾਂ ਨੂੰ ਇਹ ਗਿਆਨ ਹੋਣਾ ਚਾਹੀਦਾ ਵੀ ਆਪਣੇ ਬਹੁਤ ਵੱਡੇ ਭਾਗ ਆ ਜਿਹੜੇ ਆਪਾਂ ਗੁਰੂ ਦੀ ਹਜ਼ੂਰੀ 'ਚ ਆ ਜਾਂਦੇ ਹਾਂ। ਬਿਨ ਭਾਗਾਂ ਸਤਸੰਗ ਨਾ ਲੱਭੇ, ਸਤਸੰਗ ਦੀ ਪ੍ਰਾਪਤੀ ਬਿਨਾਂ ਭਾਗਾਂ ਤੋਂ ਨਹੀਂ ਹੁੰਦੀ। ਬਿਨ ਸੰਗਤ ਮੈਲ ਭਰੀਜਾ ਜੀ, ਜਿੰਨਾ ਚਿਰ ਸੰਗਤ ਹੀ ਨਹੀਂ ਆਉਂਦੇ ਮਨ ਮੈਲਾ ਹੀ ਰਹੂਗਾ। ਇੱਕੋ ਜਗ੍ਹਾ ਜਿੱਥੇ ਆ ਕੇ ਮਨ ਨਿਰਮਲ ਹੁੰਦਾ, ਜਦੋਂ ਸ਼ਬਦ ਦੀ ਵਿਚਾਰ ਹੁੰਦੀ ਹੈ, ਜਦੋਂ ਗੁਰਬਾਣੀ ਦੀ ਵਿਚਾਰ ਹੁੰਦੀ ਹੈ, ਜਦੋਂ ਅਸੀਂ ਸਿਮਰਨ ਕਰਾਂਗੇ, ਬੰਦਗੀ ਕਰਾਂਗੇ, ਉਦੋਂ ਮਨ ਨਿਰਮਲ ਹੁੰਦਾ। ਦੁਨੀਆਂ ਦੇ ਵਿੱਚ ਕੋਈ ਜਗ੍ਹਾ ਨਹੀਂ ਜਿੱਥੇ ਮਨ ਨੂੰ ਧੋਤਾ ਜਾਵੇ। ਇਸ ਕਰਕੇ ਤਨ ਨੂੰ ਧੋਤਾ ਜਾ ਸਕਦਾ, ਕੱਪੜੇ ਧੋਤੇ ਸਾਫ਼ ਪਾਏ ਜਾ ਸਕਦੇ ਨੇ, ਪਰ ਮਨ ਮੈਲੇ ਦਾ ਮੇਲਾ ਹੀ ਰਹਿੰਦਾ। ਗੁਰਬਾਣੀ ਕਹਿ ਰਹੀ ਹੈ, ਮਨ ਮੈਲੇ ਤਾਂ ਸਭ ਕੁਛ ਮੈਲਾ, ਤਨ ਧੋਤੇ ਮਨ ਅੱਛਾ ਨਾ ਹੋਏ, ਇਹ ਜਗਤ ਭਰਮ ਭੁਲਾਇਆ ਬਿਰਲਾ ਬੁੱਝੇ ਕੋਈ। ਹੁਣ ਮਨ ਧੋਵੋ ਸ਼ਬਦ ਲਾਗੋ। ਜਿੰਨਾ ਚਿਰ ਅਸੀਂ ਗੁਰੂ ਦੀ ਬਾਣੀ ਦੀ ਵਿਚਾਰ ਕਰਦੇ ਨਹੀਂ, ਸੁਣਦੇ ਨਹੀਂ, ਇਹ ਸ਼ਬਦ ਨਾਲ ਜੁੜਦੀ ਨਹੀਂ ਸੁਰਤੀ, ਉਹਨਾਂ ਚਿਰ ਮਨ ਧੋਤਾ ਨਹੀਂ ਜਾਂਦਾ। ਇਸ ਕਰਕੇ ਜਿਹੜਾ ਇਹ ਸੱਤ ਸੰਗਤ ਹੈ, ਇਹਨੂੰ ਸੱਤ ਸਰ ਕਿਹਾ ਗਿਆ। ਸੱਤ ਕਹਿੰਦੇ ਨੇ ਪਰਮੇਸ਼ਰ ਨੂੰ, ਵਾਹਿਗੁਰੂ ਨੂੰ। ਸਰ ਕਹਿੰਦੇ ਨੇ ਸਰੋਵਰ ਨੂੰ, ਸੱਤ ਦਾ ਸਰੋਵਰ। ਇਸ ਸਰੋਵਰ ਜਦੋਂ ਸਾਡਾ ਮਨ ਇਸ਼ਨਾਨ ਕਰਦਾ ਤੇ ਮਨ ਕਾਂ ਤੋਂ ਹੰਸ ਬਣ ਜਾਂਦਾ, ਨਿਰਮਲ ਹੋ ਜਾਂਦਾ, ਉੱਜਲ ਹੋ ਜਾਂਦਾ। ਇਸ ਕਰਕੇ ਇਹ ਮਨ ਦੀ ਕਹਾਣੀ ਹੈ, ਮਨ ਨੂੰ ਧੋਣਾ ਸੱਤ ਸੰਗਤ 'ਚ ਲਿਆ ਕੇ, ਸੱਤ ਸਰ ਦੇ ਵਿੱਚ। ਤਾਂ ਹੀ ਗੁਰਬਾਣੀ 'ਚ ਕਿਹਾ ਨਾ ਵੀ ਸੰਗਤ 'ਚ ਹਰੀ ਵੱਸਦਾ। ਸੰਗਤ 'ਚ ਹਰੀ ਵੱਸਦਾ ਕਰਕੇ ਹਰੀ ਜਦੋਂ ਨਜ਼ਰ ਪਾਉਂਦਾ ਸਾਡੇ 'ਤੇ, ਫਿਰ ਸਾਡਾ ਮਨ ਨਿਰਮਲ ਹੁੰਦਾ। ਇਸ ਕਰਕੇ ਵਿੱਚ ਸੰਗਤ ਹਰ ਪ੍ਰਭ ਵੱਸਿਆ ਜੀ। ਜਿੱਥੇ ਹਰੀ ਦੀ ਵਡਿਆਈ ਹੁੰਦੀ ਹੋਵੇ, ਬ੍ਰਹਮ ਦੀ ਵਿਚਾਰ ਹੁੰਦੀ ਹੋਵੇ, ਉਸ ਕਰਤੇ ਪੁਰਖ ਦੀਆਂ ਬਾਤਾਂ ਪਾਈਆਂ ਜਾਂਦੀਆਂ, ਉਹਨੂੰ ਸੱਤ ਸੰਗਤ ਕਹਿੰਦੇ ਨੇ। ਜਿਹਨੂੰ ਮਹਾਰਾਜ ਕਹਿੰਦੇ ਸੱਤ ਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਵਿਖਾਣੀ ਹੈ। ਇਸ ਲਈ ਸੱਤ ਸੰਗਤ ਦੀ ਵਡਿਆਈ ਹੈ। ਜਿਹੜਾ ਜੀਵ ਸੱਤ ਸੰਗਤ 'ਚ ਆ ਜਾਂਦਾ ਉਹ ਤਰ ਜਾਂਦਾ ਸੰਸਾਰ ਸਾਗਰ ਤੋਂ, ਜੀਵਨ ਸਫਲ ਕਰ ਜਾਂਦਾ। ਮੇਰੇ ਮਾਧੋ ਜੀ, ਸੱਤ ਸੰਗਤ ਮਿਲੇ ਸੋ ਤਰਿਆ। ਕਿਹੜੇ ਤਰੇ? ਜਿਨ੍ਹਾਂ ਨੇ ਗੁਰੂ ਦੀ ਕਿਰਪਾ, ਗੁਰੂ ਦੀ ਬਾਣੀ ਸੁਣੀ ਅਤੇ ਮੰਨੀ, ਗੁਰਪ੍ਰਸਾਦ ਪਰਮਪਰ ਪਦ ਪਾਇਆ, ਸੁੱਕੇ ਕਾਸ਼ਟ ਹਰਿਆ। ਇਹ ਸੁੱਕਿਆ ਹੋਇਆ ਮਨ ਜਿਹੜਾ ਹੈ ਜਨਮਾਂ ਜਨਮਾਂ ਦਾ, ਇਹ ਹਰਿਆ ਹੋ ਜਾਂਦਾ, ਹਰੀ ਨਾਲ ਜੁੜ ਕੇ ਨਿਰਮਲ ਹੈ, ਨਿਰਮਲ ਹੋ ਜਾਂਦਾ। ਸੋ ਇਸ ਕਰਕੇ ਅੱਜ ਗੁਰੂ ਅਰਜਨ ਦੇਵ ਜੀ ਨੇ ਸਾਡੇ 'ਤੇ ਕਿਰਪਾ ਕੀਤੀ ਹੈ, ਉਹਨਾਂ ਦਾ ਅਸੀਂ ਗੁਰਪੁਰਬ ਜੋ ਮਨਾ ਰਹੇ ਹਾਂ, ਇਹਦਾ ਮਨਾਉਣ ਦਾ ਮਕਸਦ ਕੀ ਹੈ ਵੀ ਉਹਨਾਂ ਨੇ ਸਾਨੂੰ ਇਹ ਗੁਰਬਾਣੀ ਦਿੱਤੀ ਹੈ ਪੜ੍ਹਨ ਲਈ। ਆਇਓ ਸੁਣਨ ਪੜ੍ਹਨ ਕੋ ਬਾਣੀ। ਇਸ ਕਰਕੇ ਅਸੀਂ ਇਹ ਬਾਣੀ ਸੁਣਨੀ ਵੀ ਹੈ ਅਤੇ ਪੜ੍ਹਨੀ ਵੀ ਹੈ, ਵਿਚਾਰਨੀ ਵੀ ਹੈ। ਤਾਂ ਕਰਕੇ ਗੁਰੂ ਅਰਜਨ ਦੇਵ ਜੀ ਦਾ ਜੋ ਅੱਜ ਦਾ ਦਿਹਾੜਾ ਇਹ ਮਨਾਇਆ, ਤਾਂ ਸਫਲ ਹੋਣਾ। ਜੇ ਅਸੀਂ ਗੁਰੂ ਦੇ ਲੜ ਲੱਗਾਂਗੇ, ਗੁਰੂ ਵਾਲੇ ਬਣਾਂਗੇ, ਹੋਈਆਂ ਭੁੱਲਾਂ ਚੁੱਕਾਂ ਨਾ ਚਤਾਰਨੀਆਂ। ਗੁਰਬਾਣੀ ਅਗਾਧ ਬੋਧ ਹੈ, ਇਤਿਹਾਸ ਅਗਾਧ ਬੋਧ ਹੈ, ਬੋਲਦਿਆਂ ਕੋਈ ਸ਼ਬਦ ਐਸਾ ਬੋਲਿਆ ਗਿਆ ਵੀ ਸੰਗਤ ਦੇ ਅਨੁਕੂਲ ਨਾ ਹੋਵੇ, ਸੰਗਤ ਗੁਰੂ ਬਖਸ਼ਣਹਾਰ, ਬਖਸ਼ ਦੇਣਾ ਜੀ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਗੁਰਸੇਵਕ ਸਿੰਘ ਜੀ ਹਠੂਰ ਵਾਲੇ, ਜੋ ਕਿ ਗੁਰਮਤਿ ਵਿਚਾਰਾਂ ਦੀ ਸਾਂਝ ਪਾ ਰਹੇ ਸਨ। ਸੋ ਆਓ ਭਾਈ ਸਾਹਿਬ ਭਾਈ ਰਿਸ਼ਪਾਲ ਸਿੰਘ ਜੀ ਪੰਬਾਲ, ਉਹਨਾਂ ਦੇ ਢਾਡੀ ਜਥੇ ਤੋਂ ਪਹਿਲਾਂ ਅੱਜ ਸਰਦਾਰ ਰਜਿੰਦਰ ਸਿੰਘ ਜੀ ਪੰਧੇਰ, ਉਹਨਾਂ ਵੱਲੋਂ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ। ਆਈਆਂ ਸੰਗਤਾਂ ਦਾ 5 ਮਿੰਟ ਵਾਸਤੇ ਧੰਨਵਾਦ ਕਰ ਰਹੇ ਨੇ। ਆਓ ਉਹਨਾਂ ਪਾਸੋਂ ਵਿਚਾਰਾਂ ਸਰਵਣ ਕਰੀਏ, ਉਪਰੰਤ ਭਾਈ ਸਾਹਿਬ ਭਾਈ ਰਿਸ਼ਪਾਲ ਸਿੰਘ ਜੀ ਪੰਬਾਲ ਉਹਨਾਂ ਦਾ ਢਾਡੀ ਜਥਾ ਗੁਰ ਇਤਿਹਾਸ ਦੇ ਨਾਲ ਜੁੜਨਗੇ। ਵਾਹਿਗੁਰੂ ਜੀ ਕਾ ਖਾਲਸਾ,
3: ਗੁਰੂ ਪਿਆਰੀ ਸਾਧ ਸੰਗਤ ਜੀ, ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਦੀ ਕਿਰਪਾ ਹੋਈ ਆ, ਬੇਟੇ ਹਰਮੋਹਨਜੀਤ ਸਿੰਘ ਪੰਧੇਰ ਦੇ ਬੇਟਾ, ਸਾਡਾ ਪੋਤਰਾ ਬੇਅੰਤ ਸੇਵਾ ਸਿੰਘ ਪੰਧੇਰ, ਉਹਨੇ ਸਹਿਜ ਪਾਠ ਦਾ ਪਾਠ ਕੀਤਾ ਘਰ ਦੇ ਵਿੱਚ ਛੁੱਟੀਆਂ 'ਚ। ਅਤੇ ਹੁਣ ਉਹਨੇ ਯੂਨੀਵਰਸਿਟੀ ਦਾ ਤੀਜਾ ਸਾਲ ਸ਼ੁਰੂ ਕਰਨਾ। ਵਾਹਿਗੁਰੂ ਦੀ ਕਿਰਪਾ ਹੋਈ ਆ, ਸੱਚੇ ਪਾਤਸ਼ਾਹ ਦੇ ਸ਼ੁਕਰਾਨੇ 'ਚ ਦੀ ਅਰਦਾਸ ਅਤੇ ਗੁਰੂ ਕੇ ਲੰਗਰ ਚੱਲ ਰਹੇ ਨੇ, ਔਰ ਸਾਰੀ ਸੰਗਤ ਦਾ ਬੇਅੰਤ ਧੰਨਵਾਦ ਜੀ ਆਇਆਂ ਨੂੰ। ਔਰ ਇਹ ਉਹਨਾਂ ਨੂੰ ਯੂਨੀਵਰਸਿਟੀ ਦਾ ਤੀਜਾ ਸਾਲ ਸ਼ੁਰੂ ਕਰਨਾ, ਸੋ ਆਪ ਜੀ ਅਰਦਾਸ ਕਰਿਓ, ਜਿਹੜੇ ਵੀ ਬੱਚੇ ਯੂਨੀਵਰਸਿਟੀ ਦੀ ਪੜ੍ਹਾਈ ਵਿੱਚ ਗਾਹਾਂ ਜਾ ਰਹੇ ਨੇ ਉਹਨਾਂ ਸਾਰਿਆਂ ਲਈ ਆਪਾਂ ਅਰਦਾਸ ਕਰੀਏ, ਉਹਨਾਂ ਨੂੰ ਕਾਮਯਾਬੀਆਂ ਹੋਣ, ਕਿਉਂਕਿ ਵਿੱਦਿਆ ਹੀ ਦੌਲਤ ਹੈ। ਇਹ ਮਤਲਬ ਮਨ 'ਚ ਬਿਠਾ ਲਓ ਗੱਲ, ਆ ਗੱਡੀਆਂ ਮੋਟਰਾਂ ਕਾਰਾਂ ਕੂਰਾਂ ਇਹ ਸਭ ਐਵੇਂ ਹੀ ਆ, ਇੱਦੂ ਬਾਅਦ ਜਿੰਨਾ ਮਰਜ਼ੀ ਲੈ ਲੈਣ ਇਹ। ਔਰ ਵਿੱਦਿਆ ਕਹਿੰਦੇ ਹੁੰਦੇ ਨਾ ਅੰਗਰੇਜ਼ੀ 'ਚ, ਕਹਿੰਦੇ ਨੇ ਐਜੂਕੇਸ਼ਨ ਇਜ਼ ਨਾਓ ਔਰ ਨੈਵਰ। ਐਜੂਕੇਸ਼ਨ ਦੇ ਵਿੱਚ ਹੁਣ ਚਾਲੂ ਰਹੇ, ਨਾਲ ਲੱਗਦੀ ਕੰਟੀਨਿਊਟੀ ਹੋਣੀ ਚਾਹੀਦੀ ਆ, ਫਿਰ ਵਿੱਦਿਆ ਹਾਸਲ ਕੀਤੀ ਅਤੇ ਸਭ ਕੁਛ ਮਿਲ ਗਿਆ। ਇਸ ਕਰਕੇ ਬੱਚਿਆਂ ਦੀ ਪੜ੍ਹਾਈ ਵੱਲ ਵਿੱਦਿਆ ਦਿਓ, ਵਿੱਦਿਆ ਦੀ ਉਹਨਾਂ ਵਿੱਦਿਆ ਵੱਲ ਧਿਆਨ ਦਿਓ, ਇਹ ਮਾਪਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ। ਔਰ ਬਾਕੀ ਜਿਹੜੀਆਂ ਹੈਗੀਆਂ ਟੌਰਾਂ ਟੂਰਾਂ ਕੱਢਣੀਆਂ ਗੱਡੀਆਂ ਮੋਟਰੀਆਂ ਦੀਆਂ, ਇਹ ਸਭ ਐਵੇਂ ਹੀ ਆ ਕੰਮ, ਇਹ ਜਿੰਨੀਆਂ ਮਰਜ਼ੀ ਲੈ ਲੈਣ ਬਾਅਦ 'ਚ, ਪਰ ਵਿੱਦਿਆ ਨਹੀਂ ਬਾਅਦ 'ਚ ਮਿਲਦੀ। ਇਸ ਕਰਕੇ ਸਾਰੀ ਸੰਗਤ ਦਾ, ਗੁਰੂ ਮਹਾਰਾਜ ਦਾ, ਗੁਰਦੁਆਰਾ ਸਾਹਿਬ ਕਮੇਟੀ ਦਾ, ਗ੍ਰੰਥੀ ਸਾਹਿਬਾਨ ਦਾ, ਰਾਗੀ ਢਾਡੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਫੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੁਗੋ ਜੁਗ ਅਟਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਹਾਜ਼ਰੀ ਲਵਾ ਰਹੀ ਗੁਰੂ ਕੀ ਪਿਆਰੀ ਗੁਰਸਿੱਖ ਸੰਗਤ, ਜਿੱਥੇ ਗੁਰੂ ਘਰ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ ਸ਼ਬਦ ਵਿਚਾਰ ਤੁਹਾਡੇ ਨਾਲ ਸਾਂਝੀ ਕਰਕੇ ਗਏ ਨੇ। ਗੁਰੂ ਕਿਰਪਾ ਕਰੇ, ਗੁਰੂ ਬਖਸ਼ਿਸ਼ ਕਰੇ, ਜੋ ਭਾਈ ਬੇਅੰਤ ਸਿੰਘ ਜੀ ਪੰਦੇਰ ਉਹਨਾਂ ਵੱਲੋਂ ਸਹਿਜ ਪਾਠ ਜੋ ਉਹਨਾਂ ਨੇ ਸੰਪੂਰਨ ਕੀਤੇ ਨੇ, ਭੋਗ ਪਏ ਨੇ ਅਤੇ ਯੂਨੀਵਰਸਿਟੀ ਦੇ ਵਿੱਚ ਉਹਨਾਂ ਦੀ ਪੜ੍ਹਾਈ ਹੈ। ਅਰਦਾਸ ਬੇਨਤੀ ਕੀਤੀ ਜਾ ਰਹੀ ਹੈ, ਦਾਤਾ ਕਿਰਪਾ ਕਰੀ, ਬਖਸ਼ਿਸ਼ ਕਰੀ, ਮਿਹਰ ਭਰਿਆ ਹੱਥ ਰੱਖੀ, ਵਿੱਦਿਆ ਦਾ ਦਾਨ ਉਸ ਦੀ ਝੋਲੀ ਦੇ ਵਿੱਚ ਪਾਵੀਂ। ਇਹ ਸਤਿਗੁਰੂ ਮਹਾਰਾਜ ਪੰਦੇਰ ਪਰਿਵਾਰ ਆ ਜੋ ਗੁਰੂ ਕੇ ਲੰਗਰਾਂ ਦੀ ਸੇਵਾ ਕਰ ਰਿਹਾ ਏ। ਮਹਾਰਾਜ ਚੜ੍ਹਦੀ ਕਲਾ ਦੀ ਅਮੀਰੀ ਝੋਲੀ ਦੇ ਵਿੱਚ ਪਾਵੀਂ। ਆਓ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਜਿੰਨੀਆਂ ਗੁਰੂ ਪਿਆਰੀਆਂ ਗੁਰਸਿੱਖ ਸੰਗਤਾਂ ਹਾਜ਼ਰੀ ਲਵਾ ਰਹੀਆਂ ਨੇ, ਸਤਿਗੁਰੂ ਮਹਾਰਾਜ ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰੇ, ਢਾਡੀ ਜੱਥੇ ਦੀ ਫਤਿਹ ਪ੍ਰਵਾਨ ਕਰਦੇ ਹੋਏ ਇੱਕ ਵਾਰ ਆਖੋ ਗੱਜ ਵੱਜ ਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਜਿਹੜੇ ਸਾਡੇ ਅਹਿਮ ਦਿਹਾੜੇ ਸੀ ਜੋ ਗੁਰੂ ਪਿਆਰੀਆਂ ਗੁਰਸਿੱਖ ਸੰਗਤਾਂ ਨੇ ਸ਼ਰਧਾ ਭਾਵਨਾ ਦੇ ਨਾਲ ਮਨਾਏ ਨੇ, ਜਿੱਥੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਉਹ ਮਨਾਇਆ ਗਿਆ ਅਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਗੁਰਤਾਗੱਦੀ ਦਿਵਸ ਉਹ ਮਨਾਇਆ ਗਿਆ ਅਤੇ ਨਾਲ ਨਾਲ ਗੁਰੂ ਕੇ ਪਿਆਰਿਓ ਦੋ ਸਾਕੇ ਨੇ, ਦੋ ਐਸੇ ਸਾਕੇ ਜਿਨ੍ਹਾਂ ਵਿੱਚ ਸੂਰਮਿਆਂ ਨੇ ਆਪਦੀ ਬਹਾਦਰੀ ਦੇ ਜੋ ਡੰਕੇ ਵਜਾਏ ਨੇ, ਉਹ ਉਹਨਾਂ ਵੱਡ ਵਡੇਰਿਆਂ ਦੇ ਪੂਰਨਿਆਂ 'ਤੇ ਚੱਲਦੇ ਹੋਏ ਆਪਦੀ ਜ਼ਿੰਦਗੀ ਪੰਥ ਦੇ ਕੌਮ ਦੇ ਲੇਖੇ ਲਾ ਕੇ ਗਏ ਨੇ, ਉਹਨਾਂ ਨੂੰ ਵੀ ਅੱਜ ਆਪਾਂ ਯਾਦ ਕਰ ਰਹੇ ਹਾਂ। ਉਹਨਾਂ ਵਿੱਚੋਂ ਇੱਕ ਸਾਰਾਗੜੀ ਦਾ ਸਾਕਾ ਹੈ, 21-36ਵੀਂ ਸਿੱਖ ਰੈਜੀਮੈਂਟ ਦੇ ਉਹ ਮਹਾਨ ਯੋਧੇ ਜਿਹੜੇ 15,000-20,000 ਪਠਾਣਾਂ ਦੇ ਨਾਲ ਟਕਰਾਉਂਦੇ ਨੇ। ਉਦੋਂ ਬਾਅਦ ਸਾਡਾ ਮੌਜੂਦਾ ਸੰਘਰਸ਼ ਦੇ ਵਿੱਚ ਵੀ ਭਾਈ ਸੀਤਲ ਸਿੰਘ ਮੱਤੇਵਾਲ ਦਸਮੇਸ਼ ਰੈਜੀਮੈਂਟ ਦੇ ਜਿਹੜੇ ਮੁਖੀ ਸਨ, ਬਾਬਾ ਗੁਰਬਚਨ ਸਿੰਘ ਜੀ ਮਾਨੋ ਚਾਹਲ ਦੀ ਪੰਥਕ ਕਮੇਟੀ ਦੇ ਮੈਂਬਰ ਅਤੇ ਉਹਦੀ ਕਮਾਂਡ ਥੱਲੇ ਜੂਝਣ ਵਾਲੇ, ਉਹਨਾਂ ਨੇ ਵੀ 36 ਘੰਟੇ ਮੁਕਾਬਲਾ ਕਰਕੇ ਉਹ ਸਾਕਾ ਜਿਹੜਾ ਚਮਕੌਰ ਸਾਹਿਬ ਦੀ ਧਰਤੀ ਤੋਂ ਕਲਗੀਆਂ ਵਾਲੇ ਪਾਤਸ਼ਾਹ ਨੇ ਸ਼ੁਰੂ ਕੀਤਾ, ਜਿੱਥੇ 1.25 ਲੱਖ ਦੇ ਨਾਲ ਇੱਕ ਇੱਕ ਸਿੰਘ ਲੜਿਆ। 22 ਧਾਰ ਦੇ ਰਾਜੇ ਇਤਰਾਜ਼ ਕਰਦੇ ਸੀ, ਆ ਜਿਹੜੇ ਤੁਸੀਂ ਨੀਵੇਂ ਵਰਗ ਦੇ ਲੋਕ, ਆ ਨੀਵੀਆਂ ਜਾਤਾਂ ਵਾਲੇ, ਇਹ ਜਾਤ ਦਾ ਜਿਹੜਾ ਹੰਕਾਰ ਆ ਨਾ, ਇਹ ਜਾਤ ਪਾਤ ਦਾ ਜਿਹੜਾ ਰੌਲਾ, ਸਭ ਤੋਂ ਪਹਿਲਾਂ ਗੁਰੂ ਨਾਨਕ ਦੇ ਦਰ ਨੇ ਇਹਨੂੰ ਖਤਮ ਕੀਤਾ ਸੀ, ਪਰ ਇਹ ਅੱਜ ਤੱਕ ਖਤਮ ਨਹੀਂ ਹੋਇਆ। ਇਹ ਸਾਡੀ ਇੱਕ ਤ੍ਰਾਸਦੀ, ਅੱਜ ਤੱਕ ਨਹੀਂ ਇਹ ਖਤਮ ਹੋਇਆ, ਇਹ ਜਿਉਂਦਾ ਤਿਉਂ ਹੀ ਆ, ਸਗੋਂ ਵਿਦੇਸ਼ਾਂ ਵਿੱਚ ਵੀ ਆਪਾਂ ਲੈ ਕੇ ਆ ਗਏ, ਇਹ ਖਤਮ ਹੀ ਨਹੀਂ ਹੋਇਆ। ਸਭ ਤੋਂ ਪਹਿਲਾਂ ਇਹੀ ਰੌਲਾ ਖਤਮ ਕੀਤਾ, ਸਾਂਝੀ ਸੰਗਤ ਪੰਗਤ ਲਿਆਂਦੀ, ਇੱਕੋ ਵਾਟੇ ਵਿੱਚ ਅੰਮ੍ਰਿਤ ਛਕਾਇਆ ਵੀ ਜਿਹੜਾ ਇਹਨਾਂ ਦੇ ਅੰਦਰ ਕੋਈ ਭੇਦਭਾਵ ਹੈ ਉਹ ਖਤਮ ਹੋ ਜਾਵੇ, ਪਰ ਇਹ ਹੋਇਆ ਹੀ ਨਾ। ਜਾਤ ਪਾਤ ਦੇ ਝਗੜਿਆਂ ਫੁੱਟ ਪਾਈ, ਭਾਰਤ ਵਰਸ਼ ਕਮਜ਼ੋਰ ਗੁਲਾਮ ਹੋਇਆ, ਉਹ ਮੁੜ ਮੁੜ ਲੁੱਟਿਆ ਗੈਰ ਲੁਟੇਰਿਆਂ ਨੇ, ਸਦੀਆਂ ਕਈ ਖੁਆਰ ਬਦਨਾਮ ਹੋਇਆ, ਰੱਦੀ ਮਾਲ ਵਾਂਗੂ ਵਿੱਚ ਮੰਡੀਆਂ ਦੇ ਟੱਕੇ ਟੱਕੇ ਤੇ ਹੁਸਨ ਨਿਲਾਮ ਹੋਇਆ, ਵਾਂਗ ਗਾਜਰਾਂ ਮੂਲੀਆਂ ਬੰਦਿਆਂ ਦਾ ਇੱਥੇ ਬਹੁਤ ਵਾਰੀ ਕਤਲੇਆਮ ਹੋਇਆ, ਬਹੁਤ ਬੜਾ ਬਲਵੰਤ ਨੁਕਸਾਨ ਕੀਤਾ, ਜਾਤ ਪਾਤ ਵਰਗ ਦੀਆਂ ਵੰਡੀਆਂ ਨੇ, ਲੋਕ ਫਿਰ ਵੀ ਇਕੱਠੇ ਨਹੀਂ ਹੋਣ ਦਿੱਤੇ, ਬੇਈਮਾਨ ਸ਼ੈਤਾਨ ਪਖੰਡੀਆਂ ਨੇ, ਜਿਨ੍ਹਾਂ ਨੂੰ ਚੌਧਰ ਦੀ ਭੁੱਖ ਸੀ, ਕੁਰਸੀ ਦੀ ਭੁੱਖ ਸੀ, ਉਹਨਾਂ ਨੇ ਤਾਂ ਇਕੱਠੀ ਨਹੀਂ ਹੋਣ ਦਿੱਤੀ। ਅੱਜ ਵੀ ਤੁਸੀਂ ਵੇਖਦੇ ਹੋ ਸਾਰਾ ਜ਼ੋਰ ਇਹੀ ਲੱਗਦਾ, ਸਤਿਗੁਰੂ ਮਹਾਰਾਜ ਦੇ ਸ਼ਬਦ ਪੜ੍ਹਦੇ ਹਾਂ, ਜਾਤ ਕਾ ਗਰਭ ਨਾ ਕਰ ਮੂਰਖ ਗਵਾਰਾ, ਪਰ ਹੁਣ ਖਤਮ ਨਹੀਂ ਹੋਣਾ। ਕੋਲ ਲੀਡਰਾਂ ਦੇ ਵੋਟ ਬੈਂਕ ਬਣ ਗਏ ਨੇ, ਉਹ ਲਾਹਾ ਲੈਂਦੇ ਨੇ, ਉਹ ਭੜਕਾਉਂਦੇ ਵੀ ਨੇ ਅਤੇ ਦੰਗੇ ਕਰਵਾ ਦਿੰਦੇ ਨੇ, ਲੜਾਈਆਂ ਹੋ ਜਾਂਦੀਆਂ ਨੇ, ਹੁਣ ਇਹ ਖਤਮ। ਮਹਾਰਾਜ ਜੀ ਕਿਰਪਾ ਕਰੇ, ਗੁਰੂ ਕਿਰਪਾ ਕਰੇ, ਸਾਨੂੰ ਸਮਰੱਥ, ਸਾਨੂੰ ਗਿਆਨ ਆ ਜਾਵੇ। ਇਹ ਰੌਲਾ ਸਭ ਤੋਂ ਪਹਿਲਾਂ ਖਤਮ ਕੀਤਾ ਸਤਿਗੁਰੂ ਮਹਾਰਾਜ ਜੀ ਨੇ, ਪਰ ਇਹ ਜਿਉਂਦਾ ਤਿਉਂ ਹੈ। ਆਓ ਗੁਰੂ ਕੇ ਪਿਆਰਿਓ, ਸਤਿਗੁਰੂ ਮਹਾਰਾਜ ਰਾਜਿਆਂ ਨੂੰ ਇੱਕ ਗੱਲ ਆਖਦੇ ਨੇ, ਜਿਹੜੇ ਰਾਜੇ ਇਤਰਾਜ਼ ਕਰਦੇ ਸੀ ਇਹ ਲੜ ਨਹੀਂ ਸਕਦੇ ਨੀਵੀਆਂ ਜਾਤਾਂ ਵਾਲੇ ਨੇ, ਮਹਾਰਾਜ ਕਹਿੰਦੇ ਇਹਨਾਂ ਨੂੰ ਸਰਦਾਰੀਆਂ ਬਖਸ਼ਾਂਗਾ, ਇਹਨਾਂ ਨੂੰ
ਨੂੰ ਸਵਾ ਸਵਾ ਲੱਖ ਦੇ ਨਾਲ ਟਕਰਾ ਦਿਆਂਗਾ। ਫਿਰ ਇਤਿਹਾਸ ਦੇ ਪੰਨਿਆਂ ਤੇ ਐਸੇ ਸਾਕੇ ਹੋਏ ਨੇ ਜਿਨ੍ਹਾਂ ਨੇ ਇਸ ਗੱਲ ਦੀ ਗਵਾਹੀ ਭਰੀ ਆ, ਇਹ ਕਲਗੀਆਂ ਵਾਲੇ ਪਾਤਸ਼ਾਹ ਦੀ ਅੰਮ੍ਰਿਤ ਦੀ ਸ਼ਕਤੀ ਦੀ ਦੇਣ ਹੈ। ਸੀਤਲ ਸਿੰਘ ਮੱਤੇਵਾਲ, ਮੱਤੇਵਾਲ ਪਿੰਡ ਹੈ ਸ੍ਰੀ ਅੰਮ੍ਰਿਤਸਰ ਤੋਂ। ਜਦੋਂ ਆਪਾਂ ਚੌਕ ਮਹਿਤੇ ਵੱਲ ਨੂੰ ਜਾਂਦੇ ਹਾਂ, ਦੋ ਅੱਡੇ ਆਉਂਦੇ ਨੇ ਲਾਗੇ ਲਾਗੇ, ਬੋਪਾ ਰਾਏ ਦਾ ਅਤੇ ਮੱਤੇਵਾਲ ਦਾ। ਹਟਵਾਂ ਪਿੰਡ ਹੈ ਰੋਡ ਤੋਂ ਭਾਈ ਬਾਰਾ ਸਿੰਘ ਜੀ, ਮਾਤਾ ਪ੍ਰਸੰਨ ਕੌਰ, ਉਹਦੇ ਗ੍ਰਹਿ ਵਿਖੇ 1949 ਵਿੱਚ ਸੀਤਲ ਸਿੰਘ ਦਾ ਜਨਮ ਹੁੰਦਾ। ਇਹਦੇ ਭਰਾਤਾ ਨੇ ਦਰਸ਼ਨ ਸਿੰਘ, ਅਮਰੀਕ ਸਿੰਘ, ਇਹਦੀਆਂ ਭੈਣਾਂ ਨੇ ਚਾਰ। ਇਹਨਾਂ ਭੈਣ ਭਰਾਵਾਂ ਦੀ ਕੁੱਲ ਗਿਣਤੀ ਸੱਤ ਸੀ। ਭੈਣ ਮਹਿੰਦਰ ਕੌਰ, ਕਸ਼ਮੀਰ ਕੌਰ, ਵੀਰ ਕੌਰ, ਰਾਜਵੰਤ ਕੌਰ। ਇਹ ਪਰਿਵਾਰ ਬੜੇ ਪਿਆਰ ਦੇ ਨਾਲ ਖੇਤੀਬਾੜੀ ਦਾ ਕੰਮ ਕਰ ਰਿਹਾ ਹੈ। ਸੀਤਲ ਸਿੰਘ ਮੱਤੇਵਾਲ ਹਾਕੀ ਦਾ ਵਧੀਆ ਖਿਡਾਰੀ ਸੀ। ਇਹਦੀ ਜ਼ਿੰਦਗੀ ਦੇ ਵਿੱਚ ਪਹਿਲਾ ਮੋੜ ਇਹ ਆਇਆ, ਪਿੰਡ ਦਾ ਹੀ ਇੱਕ ਵੈਲੀ ਸੀ ਰਤੜਾ, ਪੁਲਿਸ ਦੀ ਕੁੱਟ ਜਾਂ ਤਾਂ ਸੁਧਾਰ ਦਿੰਦੀ ਹੈ ਜਾਂ ਵਿਗਾੜ ਦਿੰਦੀ ਆ। ਰਤੜੇ ਨੂੰ ਵਿਗਾੜ ਦਿੱਤਾ ਉਸਨੇ, ਉਹ ਜੇਲ੍ਹ ਜਾਇਆ ਕਰੇ। ਜਦੋਂ ਜੇਲ੍ਹ ਦੇ ਵਿੱਚੋਂ ਰਿਹਾ ਹੋਇਆ ਕਰੇ, ਜਿਹੜੇ ਭਾਂਡੇ ਹੁੰਦੇ ਸੀ ਉਹ ਨਾਲ ਦੇ ਕਿਸੇ ਕੈਦੀ ਨੂੰ ਜਿਹਦੀ ਉਮਰ ਕੈਦ ਹੁੰਦੀ ਸੀ ਉਹਦੇ ਕੋਲੇ ਰੱਖ ਕੇ ਉਹਨੇ ਬੜੇ ਫਕਰ ਮਾਣ ਨਾਲ ਆਖਣਾ, ਲੈ ਭਰਾਵਾ ਮੇਰੀ ਅਮਾਨਤ ਹੈ, ਇਹਨੂੰ ਸਾਂਭ ਕੇ ਰੱਖੀ, ਜਦੋਂ ਫਿਰ ਆਇਆ ਫਿਰ ਮੈਂ ਤੇਰੇ ਤੋਂ ਹੀ ਲੈ ਲਾਂਗਾ। ਇਉਂ ਕਹਿੰਦਾ ਸੀ, ਮਨਮਾਨੀ ਕਰਦਾ, ਕਿਸੇ ਦੇ ਮੁਰਗੀਆਂ ਪਾਲੀਆਂ ਹੋਈਆਂ ਮੁਰਗੀਆਂ ਚੁੱਕ ਕੇ ਲੈ ਜਾਂਦਾ, ਕਿਸੇ ਦੇ ਬੱਕੀ ਬੱਕਰੇ ਦੇਖਦਾ ਉਹ ਚੁੱਕ ਕੇ ਲੈ ਜਾਂਦਾ, ਜਾਣੀ ਕਿ ਲੜਾਈ ਮੁੱਲ ਭਾਲਦਾ। ਇਹੋ ਜਿਹਾ ਸੀ ਰਤੜਾ ਵੈਲੀ, ਉਹਦਾ ਵਾਹ ਪੈ ਗਿਆ ਸੀਤਲ ਸਿੰਘ ਮੱਤੇਵਾਲ ਤੇ। ਪਿੰਡ ਦਾ ਹੀ ਇਹਦਾ ਇੱਕ, ਭਾਵੇਂ ਇੱਕ ਮਾਂ ਦੀ ਕੁੱਖੋਂ ਜਨਮ ਨਾ ਲਿਆ ਪਰ ਐਨ ਸਕਿਆਂ ਭਰਾਵਾਂ ਵਾਂਗ ਰਹਿੰਦਾ ਸੀ ਭਾਈ ਤਰਸੇਮ ਸਿੰਘ, ਉਹਨਾਂ ਇਕੱਠਿਆਂ ਦਾ ਜੁੱਟ ਸੀ। ਸੀਤਲ ਸਿੰਘ ਮੱਤੇਵਾਲ ਪਿੰਡ ਉਦੋਂ ਕੇ ਇੱਥੇ ਵਿਆਹਿਆ ਹੋਇਆ ਸੀ। ਇਹਦੀ ਘਰਵਾਲੀ ਦਾ ਨਾਂ ਸੀ ਬੀਬੀ ਨਰਿੰਦਰ ਕੌਰ। ਇਹਦੇ ਤਿੰਨ ਬੱਚੇ ਹੋਏ, ਹਰਵਿੰਦਰ ਸਿੰਘ, ਸੁਲੱਖਣ ਸਿੰਘ, ਇੱਕ ਇਸ ਦੀ ਧੀ ਸੀ ਰਜਿੰਦਰ ਕੌਰ। ਉਦੋਂ ਕੇ ਪਿੰਡ ਇਹ ਵਿਆਹਿਆ ਹੋਇਆ ਏ। ਉਦੋਂ ਕੇ ਪਿੰਡ ਦਾ ਸੁਨਿਆਰਾ ਸੀ ਬਲਵੀਰ ਸਿੰਘ, ਉਹਨੇ ਇਹਦੇ ਪਿੰਡ ਦੇ ਲਾਗੇ ਗੋਦਾਮ ਸੀ ਉਹ ਲਿਆ ਹੋਇਆ ਸੀ। ਰਤੜਾ ਵੈਲੀ ਉਹਨੂੰ ਆਪਦੇ ਗਲਤ ਕੰਮਾਂ ਲਈ ਵਰਤਦਾ ਸੀ। ਉਹਨੇ ਇੱਕ ਦਿਨ ਸੀਤਲ ਸਿੰਘ ਦੇ ਕੋਲ ਗੱਲ ਕੀਤੀ, ਭਰਾਵਾ ਮੈਂ ਰਤੜੇ ਨੂੰ ਕਈ ਵਾਰੀ ਰੋਕਿਆ ਪਰ ਉਹ ਰੁਕਦਾ ਨਹੀਂ, ਵੇਖ ਤੂੰ ਸਾਡੇ ਪਿੰਡ ਵਿਆਹਿਆ ਹੋਇਆ, ਤੈਨੂੰ ਆਪਣਾ ਜਾਣ ਕੇ ਮੈਂ ਤੇਰੇ ਕੋਲ ਦਿਲ ਦੀ ਗੱਲ ਕੀਤੀ ਏ। ਸੀਤਲ ਸਿੰਘ ਕਹਿੰਦਾ, ਬਲਵੀਰ ਸਿਆਂ ਬਸ ਤੂੰ ਗੱਲ ਕਰ ਦਿੱਤੀ, ਅਸੀਂ ਆਪੇ ਉਹਨੂੰ ਰੋਕ ਲਾਂਗੇ। ਇੱਕ ਦਿਨ ਰਤੜਾ ਗੋਦਾਮ ਦੇ ਵੱਲ ਨੂੰ ਜਾ ਰਿਹਾ ਸੀ, ਸੀਤਲ ਸਿੰਘ ਤੇ ਤਰਸੇਮ ਸਿੰਘ ਨੇ ਅੱਗੇ ਹੋ ਕੇ ਆਖਿਆ, ਉਹ ਰਤੜੇ ਅੱਜ ਤੋਂ ਯਾਦ ਰੱਖੀ ਸਾਡੇ ਰਿਸ਼ਤੇਦਾਰਾਂ ਦਾ ਉਹ ਗੋਦਾਮ ਲਿਆ ਹੋਇਆ ਹੈ, ਮੁੜ ਕੇ ਉੱਧਰ ਨੂੰ ਨਾ ਚੱਕ। ਰਤੜਾ ਰੁਕ ਤਾਂ ਗਿਆ ਪਰ ਉਹਦੀ ਰਾਤਾਂ ਦੀ ਨੀਂਦ ਉੱਡ ਗਈ। ਉਹ ਕਹਿੰਦਾ, ਅੱਜ ਸੀਤਲ ਸਿੰਘ ਬੋਲਿਆ, ਕੱਲ੍ਹ ਨੂੰ ਪਿੰਡ 'ਚ ਹੋਰ ਬੋਲੂ, ਹੋਰ ਇਲਾਕੇ ਵਿੱਚ ਮੇਰੇ ਮੂਹਰੇ ਬੋਲਿਆ ਕਰਨਗੇ, ਮੇਰੀ ਤਾਂ ਧੌਂਸ ਆ, ਮੇਰਾ ਤਾਂ ਦਬਦਬਾ ਏ। ਉਹ ਹੁਣ ਅੰਦਰੋਂ ਖਾਰ ਖਾਂਦਾ ਬਈ ਕਿਵੇਂ ਨਾ ਕਿਵੇਂ ਮੈਂ ਇਹਨਾਂ ਤੋਂ ਬਦਲਾ ਲਵਾਂ ਜਿਹੜੀ ਇਹਨਾਂ ਨੇ ਮੇਰੀ ਬੇਇੱਜ਼ਤੀ ਕੀਤੀ ਹੈ, ਮੇਰੇ ਮੂਹਰੇ ਬੋਲੀ ਨੇ, ਮੈਨੂੰ ਕਿਹਦੀ ਪਰਵਾਹ ਹੈ, ਮੈਨੂੰ ਕੋਈ ਪਰਵਾਹ ਨਹੀਂ, ਨਾ ਮੈਨੂੰ ਥਾਣੇ ਦਾ ਪੁਲਿਸ ਦਾ ਡਰ ਹੈ। ਆ ਗਿਆ ਸਮਾਂ, ਤਰਸੇਮ ਸਿੰਘ ਦੀ ਭੈਣ ਦਾ ਵਿਆਹ ਸੀ, ਵਿਆਹ ਦੇ ਦਿਨ ਨੇੜੇ ਆ ਗਈ। ਇਹ ਸਮਾਨ ਲੈਣ ਵਾਸਤੇ ਬੋਪਾਰੇ ਅੱਡੇ 'ਤੇ ਟਰੈਕਟਰ ਟਰੇਲੀ ਲੈ ਕੇ ਗਏ ਨੇ। ਰਤੜੇ ਨੇ ਜਦੋਂ ਵੇਖਿਆ ਵੀ ਹੁਣ ਮੌਕਾ, ਹੁਣ ਮੌਕਾ, ਨੇੜੇ ਆ ਕੇ ਗਾਲੀ ਗਲੋਚ ਕਰਨ ਲੱਗਿਆ। ਅੱਡੇ ਦੇ ਜਿੰਨੇ ਦੁਕਾਨਦਾਰ ਦੇ ਲੋਕੀ ਸਨ ਸਾਰੇ ਇਕੱਠੇ ਹੋ ਗਏ, ਕਹਿੰਦਾ ਉਹ ਵੱਡੇ ਉਹ ਬਦਮਾਸ਼ੋ, ਉਦਣ ਮੇਰਾ ਰਾਹ ਰੋਕਦੇ ਸੀ ਹੁਣ ਬੋਲੋ। ਉਹਨੂੰ ਵੀ ਪਤਾ ਵੀ ਇਹਨਾਂ ਦੇ ਘਰੇ ਖੁਸ਼ੀ ਦੇ ਦਿਨ ਚੱਲਦੇ ਨੇ। ਸੀਤਲ ਸਿੰਘ ਹੁਣੀ ਵੀ ਸਮਝਦਾਰ ਸੀ, ਉਹ ਚੁੱਪ ਨਹੀਂ, ਪਰ ਉਹ ਵੱਧ ਆ ਗਿਆ। ਜਦੋਂ ਮੌਤ ਆਵਾਜ਼ਾਂ ਮਾਰੀ ਨਾ, ਮੌਤ ਸਿਰ 'ਤੇ ਕੂਕਦੀ ਹੋਵੇ ਫਿਰ ਬੰਦੇ ਦੀ ਉਈ ਮੱਤ ਮਾਰੀ ਜਾਂਦੀ ਹੈ। ਮੱਤ ਤਾਂ ਪਹਿਲਾਂ ਹੀ ਮਾਰੀ ਗਈ ਸੀ ਪਰ ਅੱਜ ਤਾਂ ਇਹਨੂੰ ਮੌਤ ਆਵਾਜ਼ਾਂ ਮਾਰਦੀ ਸੀ। ਇਹਦੇ ਕੋਲ ਕਿਰਪਾਨ ਸੀ, ਇਹਨੇ ਮਿਆਂ 'ਚੋਂ ਕਿਰਪਾਨ ਖਿੱਚ ਕੇ ਤਰਸੇਮ ਸਿੰਘ ਦੀ ਬਾਂਹ 'ਤੇ ਵਾਰ ਕੀਤਾ। ਜਦੋਂ ਬਾਂਹ 'ਤੇ ਵਾਰ ਕੀਤਾ, ਬਾਂਹ 'ਤੇ ਘਾਉ ਤਾਂ ਕਰ ਗਈ, ਜ਼ਖਮ ਕਰ ਗਈ ਤਲਵਾਰ। ਜਦੋਂ ਦੂਜਾ ਵਾਰ ਕਰਨ ਲੱਗਿਆ, ਸੀਤਲ ਸਿੰਘ ਮੱਤੇਵਾਲ ਲੱਕੜਾਂ ਟਰੇਲੀ ਦੇ ਵਿੱਚ ਸੁੱਟਦਾ ਸੀ, ਕੋਲੇ ਕੁਹਾੜੀ ਪਈ, ਉਸਨੇ ਕੁਹਾੜੀ ਚੁੱਕੀ, ਇਹਦੀ ਬਾਂਹ 'ਤੇ ਮਾਰੀ, ਇਹਦੇ ਕੋਲੋਂ ਜਿਹੜੀ ਤਲਵਾਰ 'ਚ ਔ ਗਈ ਡੇਕੀ। ਇੱਕਦਮ ਫੁਰਤੀ ਦੇ ਨਾਲ ਤਲਵਾਰ ਚੁੱਕੀ, ਰਤੜੇ ਦੀ ਧੌਣ 'ਤੇ ਵਾਰ ਕੀਤਾ, ਸਿਰ ਲਾ ਕੇ ਔ ਮਾਰਿਆ, ਹਾਹਾਕਾਰ ਮੱਚ ਗਈ।
ਆਪਣੇ ਪਰਨੇ ਨਾਲ ਉਹਦਾ ਸਿਰ ਚੁੱਕਿਆ ਅਤੇ ਜਿਹੜਾ ਉਹਦਾ ਪਰਨਾ ਸੀ ਆਪਦੇ ਸਿਰ ਤੇ ਬੰਨ ਕੇ ਪਿੰਡ ਵੱਲ ਨੂੰ ਆ ਗਏ ਨੇ। ਭਾਵੇਂ ਵਿਆਹ ਦੀਆਂ ਖੁਸ਼ੀਆਂ ਮੱਧਮ ਪੈ ਗਈਆਂ, 20 ਸਾਲ ਦੀ ਇਹਨਾਂ ਨੇ ਕੈਦ ਕੱਟੀ। 20 ਸਾਲ ਤੋਂ ਬਾਅਦ ਜਦੋਂ ਰਿਹਾਅ ਹੋ ਕੇ ਆਏ ਉਦੋਂ 1984 ਦਾ ਘੱਲੂਘਾਰਾ ਹੋ ਗਿਆ ਸੀ। ਉਹ ਜ਼ਖਮ ਸਮੇਂ ਦੀ ਹਕੂਮਤ ਨੇ ਸਾਨੂੰ ਦੇ ਦਿੱਤਾ, ਜਿਹੜਾ ਜ਼ਖਮ ਕਦੇ ਭਰੇਗਾ ਨਹੀਂ, ਨਸੂਰ ਬਣ ਗਿਆ। ਕਿਉਂਕਿ 1984 ਦਾ ਜਿਹੜਾ ਜ਼ਖਮ ਸੀ ਨਾ, ਪਾਕਿਸਤਾਨ ਦੇ ਵਿੱਚ ਬੈਠਾ ਪੰਜਾਬੀ ਦਾ ਮਹਾਨ ਕਵੀ ਅਫਜ਼ਲ ਅਹਿਸਨ ਰੰਧਾਵਾ, ਉਹਦੇ ਅੰਦਰੋਂ ਮੁਸਲਮਾਨ ਸੀ ਹੂਕ ਉੱਠੀ। ਉਹਨੇ ਇੱਕ ਬਹੁਤ ਵੱਡੀ ਨਜ਼ਮ ਲਿਖੀ ਆ, ਉਹ ਕਹਿੰਦਾ ਹਾਏ ਕੱਢ ਵਿਖਾਇਆ ਵੈਰੀਆਂ ਅੱਜ 5 ਸਦੀਆਂ ਦਾ ਵੈਰ। ਪਰ ਉਹਨੂੰ ਭਰੋਸਾ ਬਹੁਤ ਸੀ, ਉਹਨੇ ਅਖੀਰ ਤੇ ਜਿਹੜੀ ਨਜ਼ਮ ਦੇ ਅਖੀਰ ਤੇ ਬੰਦ ਲਿਖੇ, ਕਹਿੰਦਾ ਸੁਣ ਰਾਹੀ ਜਾਂਦੀ ਰਾਹੀਆ ਮੇਰੀ ਲਿਖ ਰੱਖੀ ਇੱਕ ਬਾਤ, ਮੇਰਾ ਡੁੱਬਿਆ ਸੂਰਜ ਚੜ੍ਹੇਗਾ ਓੜਕ ਰੁਕੇਗੀ ਮਾਂ। ਉਹਨੇ ਇਹ ਗੱਲ ਆਖੀ ਆ, ਇਹ ਰਾਤ ਨੇ ਖਤਮ ਹੋ ਜਾਣਾ ਹੈ, ਇੱਕ ਨਾ ਇੱਕ ਦਿਨ ਸੂਰਜ ਚੜ੍ਹਨਾ ਹੈ, ਪਰ ਇਹ ਕੌਮ ਕਦੇ ਭੁਲਾਵੇਗੀ ਨਹੀਂ। ਹੁਣ ਸੀਤਲ ਸਿੰਘ ਮੱਤੇਵਾਲ ਘਰੇ ਆ ਗਿਆ, ਜਦੋਂ ਘਰੇ ਆ ਗਿਆ ਪਰ ਬੇਚੈਨ ਰਹਿੰਦਾ ਹੈ, ਕਿਉਂਕਿ ਇਹਦੇ ਅੰਦਰ ਸਤਸਕੰਦ ਦਰਬਾਰ ਸਾਹਿਬ ਦੇ ਦਰਸ਼ਨ ਦਿਦਾਰੇ ਕਰਕੇ ਆਇਆ ਹੈ। ਜਦੋਂ ਉੱਥੇ ਦਰਸ਼ਨ ਦਿਦਾਰ ਕਰਕੇ ਆਉਂਦਾ ਹੈ, ਜੋ ਕੁਝ ਉੱਥੋਂ ਦਾ ਦ੍ਰਿਸ਼ ਸੀ ਇਹ ਤੋਂ ਵੇਖਿਆ ਨਹੀਂ ਸੀ ਜਾਂਦਾ। ਅੰਮ੍ਰਿਤ ਵੇਲਾ ਇਹਦੀ ਮਾਤਾ ਪ੍ਰਸੰਨ ਕੌਰ ਉੱਠੀ ਹੋਈ ਆ, ਉਹ ਚੁੱਲ੍ਹੇ ਅੱਗ ਵਾਲਦੀ ਆ, ਅਤੇ ਮੇਰੇ ਬਾਕੀ ਪਰਿਵਾਰ ਦੇ ਮੈਂਬਰ ਉੱਠਣਗੇ, ਮੈਂ ਉਹਨਾਂ ਵਾਸਤੇ ਚਾਹ ਧਰਦਿਆਂ। ਪੋਲੇ ਪੈਰੀ ਜਦੋਂ ਸੀਤਲ ਸਿੰਘ ਮੱਤੇਵਾਲ ਘਰੋਂ ਨਿਕਲਣ ਲੱਗਿਆ ਨਾ, ਮਾਤਾ ਪ੍ਰਸੰਨ ਕੌਰ ਨੇ ਵੇਖ ਲਿਆ, ਕਹਿੰਦੀ ਸੀਤਲ ਅੱਜ ਅੰਮ੍ਰਿਤ ਵੇਲੇ ਕਿੱਧਰ, ਅੰਮ੍ਰਿਤ ਵੇਲੇ ਕਿੱਧਰ ਨੂੰ ਜਾ ਰਿਹਾ ਹੈ। ਸੀਤਲ ਸਿੰਘ ਇੱਕਦਮ ਰੁਕ ਗਿਆ, ਮਾਤਾ ਪ੍ਰਸੰਨ ਕੌਰ ਦੇ ਕੋਲ ਆ ਕੇ ਬਹਿ ਗਿਆ।

ਮਾਤਾ ਪ੍ਰਸੰਨ ਕੌਰ ਦੇ ਨਾਲ ਇਹ ਬੋਲ ਸਾਂਝੇ ਕੀਤੇ, ਮਾਂ ਮੇਰੇ ਤੋਂ ਘਰੇ ਨਹੀਂ ਹੁਣ ਬੈਠਿਆ ਜਾਣਾ, ਮੈਨੂੰ ਜਾਣ ਦੇ, ਤੇਰੇ ਨਾਲ ਇੱਕ ਵਾਅਦਾ ਰਿਹਾ, ਤੇਰਾ ਚੁੰਘਿਆ ਹੋਇਆ ਦੁੱਧ ਮੈਂ ਸਫਲ ਕਰ ਜਾਊਗਾ, ਤੇਰੀ ਕੁੱਖ ਨੂੰ ਕੋਈ ਮਾੜਾ ਨਹੀਂ ਆਖੂਗਾ। ਮਾਂ ਹਰ ਡਰਦੀ ਹੈ, ਮਾਂ ਦੀ ਅਰਦਾਸ ਹੈ ਗੁਰੂ ਮਹਾਰਾਜ ਦੇ ਅੱਗੇ ਦਾਤਾ, ਚਾਹੇ ਉਹਦੀ ਧੀ ਹੈ ਪੋਤੇ, ਸੱਚੇ ਪਾਤਸ਼ਾਹ ਕਿਰਪਾ ਕਰੀ, ਮੇਰੇ 'ਤੇ ਮਿਹਰ ਕਰੀ, ਮੇਰੇ 'ਤੇ ਬਖਸ਼ਿਸ਼ ਕਰੀ, ਮੇਰੇ ਬੱਚਿਆਂ ਨੂੰ ਸਮਰਥ ਦੇਈ, ਇਹਨਾਂ ਨੂੰ ਮਾੜੀ ਮਤ ਨਾ, ਮਾੜੀ ਸੰਗਤ ਨਾ ਮਿਲੀ, ਮੇਰੀ ਕੁੱਖ ਨੂੰ ਕੋਈ ਮਾੜਾ ਨਾ ਆਖੀ। ਇਹ ਕੁਦਰਤੀ ਗੱਲ ਹੈ, ਕੋਈ ਗਲਤ ਸੰਗਤ ਦੇ ਵਿੱਚ ਪੈ ਕੇ ਮਾੜੇ ਪਾਸੇ ਤੁਰ ਪਵੇ, ਲੋਕਾਂ ਨੂੰ ਤੰਗ ਕਰੇ, ਲੋਕਾਂ ਨੂੰ ਸਤਾਏ, ਫਿਰ ਜਿਹੜੇ ਲੋਕ ਬੋਲ ਬੋਲਦੇ ਨੇ ਉਹ ਬੋਲ ਇਹੀ ਬੋਲੇ ਜਾਂਦੇ ਨੇ। ਇਦੂ ਤਾਂ ਇਹਦੀ ਮਾਂ ਇਹਨੂੰ ਜਨਮ ਹੀ ਨਾ ਦਿੰਦੀ, ਉਹਨੂੰ ਪਹਿਲਾਂ ਨਹੀਂ ਬੁਰਾ ਬੋਲਦੇ, ਉਹਦੀ ਮਾਂ ਦੀ ਕੁੱਖ ਨੂੰ ਕਹਿਣਗੇ ਇਹਦੀ ਮਾਂ ਇਹਨੂੰ ਜਨਮ ਹੀ ਨਾ ਦਿੰਦੀ। ਇਹ ਲੋਕਾਂ ਨੂੰ ਤੰਗ ਕਰਦਾ, ਲੋਕਾਂ ਦੇ ਮਗਰ ਪੈਂਦਾ ਏ, ਹੋਰਾਂ ਦੇ ਪੁੱਤਾਂ ਨੂੰ ਵਿਗਾੜਦਾ ਏ। ਮਾਂ ਤੇਰੇ ਨਾਲ ਵਾਅਦਾ ਰਿਹਾ, ਮਾਤਾ ਪ੍ਰਸੰਨ ਕੌਰ ਦੇ ਨਾਲ ਵਾਅਦਾ ਕਰਕੇ ਸੀਤਲ ਸਿੰਘ ਮੱਤੇ ਵਾਲੀਆ ਫਿਰ ਸੰਘਰਸ਼ ਦੇ ਵਿੱਚ ਕੁੱਦਦਾ। 1999 ਦੇ ਵਿੱਚ ਬਾਬਾ ਮਾਨੋ ਚਾਲ ਦੇ ਨਾਲ ਇਹਦਾ ਸੰਗ ਹੁੰਦਾ ਏ, ਇਹਦੇ ਸਾਥੀ ਸੀ ਪਿੰਡ ਦਾ ਹੀ ਏ ਭਾਈ ਤਰਸੇਮ ਸਿੰਘ ਮੱਤੇ ਵਾਲਾ ਅਤੇ ਭਾਈ ਗੁਰਨਾਮ ਸਿੰਘ ਗੁਰੂ ਕੇ ਪਿਆਰੇ ਉਹ ਸੈਕਟਰੀ ਸੀ ਜਿਹੜਾ, ਅਤੇ ਗੁਰਦਿਆਲ ਸਿੰਘ ਮਾੜੀ ਪੁਨੂਆਂ ਦਾ, ਭਾਈ ਗੁਰਮੁਖ ਸਿੰਘ ਬੱਗਾ ਜਿਹਨੂੰ ਗੰਭੀਰ ਸਿੱਟਾ ਕਹਿੰਦੇ ਸੀ, ਇਹ ਬਾਣੀ ਪੜ੍ਹਨ ਵਾਲਾ ਨੌਜਵਾਨ ਸੀ, ਇਹਦੇ ਆਪ ਮੁਹਾਰੇ ਜਦੋਂ ਨੇ ਗੱਲਬਾਤ ਕਿਸ ਨਾਲ ਕਰਨੀ ਤੇ ਇਹਨੇ ਇਹੀ ਆਖਣਾ, ਜੇ ਕਿਤੇ ਖੁੱਲ੍ਹੇ ਮੈਦਾਨ ਦੇ ਵਿੱਚ ਜਾਂ ਖੇਤ ਦੇ ਵਿੱਚ ਸਾਨੂੰ ਘੇਰਾ ਪੈ ਗਿਆ ਫਿਰ ਵੇਖਿਓ ਅਸੀਂ ਕੈਸੇ ਗੰਭੀਰ ਸਿੱਟੇ ਪੁਲਿਸ ਦੇ ਕੱਢਦੇ ਹਾਂ, ਇਹਦਾ ਨਵੀਂ ਗੰਭੀਰ ਸਿੱਟਾ ਪੈ ਗਿਆ। ਇਹ ਪੰਜੇ ਸੂਰਮੇ ਇਕੱਠਿਆਂ ਦਾ ਜੋ ਤੁਸੀਂ ਪੰਜੇ ਘਰੇ ਨੇ ਵੱਲੋਂ ਵਾਲੀ ਪਿੰਡ ਦੇ ਵਿੱਚ, ਪਰ ਜਿਉਂ ਜਿਉਂ ਪੁਲਿਸ ਦਾ ਸਖਤੀ ਦਾ ਦੌਰ ਸ਼ੁਰੂ ਹੋਇਆ, ਸੀਤਲ ਸਿੰਘ ਮੱਤੇ ਵਾਲ ਦੀਆਂ ਜਿੱਥੇ ਠਾਰਾਂ ਸੀ ਉੱਥੇ ਰੇਡ ਕਰਦੀ ਹੈ ਪੁਲਿਸ, ਤੇ ਕਈ ਸਿਆਣਿਆਂ ਨੇ ਸੀਤਲ ਸਿੰਘ ਮੱਤੇ ਵਾਲ ਨੂੰ ਆਖਿਆ, ਭਰਾਵਾ ਤੂੰ ਇਹ ਇਲਾਕੇ ਨੂੰ ਛੱਡ ਕਿਉਂ ਨਹੀਂ ਦਿੰਦਾ, ਕਿਤੇ ਹੋਰ ਦੂਰ ਚਲਿਆ ਜਾ। ਪਰ ਸੀਤਲ ਸਿੰਘ ਮੱਤੇ ਵਾਲ ਨੇ ਇੱਕੋ ਹੀ ਗੱਲ ਆਖਣੀ, ਤੁਸੀਂ ਮੇਰਾ ਅੱਜ ਤੱਕ ਸਾਥ ਦਿੱਤਾ, ਮੇਰੇ ਲਈ ਤੁਸੀਂ ਪੁਲਿਸ ਦਾ ਤਸ਼ੱਦਦ ਸਹਿਣੀ, ਮੈਂ ਕਿਵੇਂ ਛੱਡ ਦਿਆਂ, ਮੈਂ ਤਾਂ ਅਰਦਾਸ ਕਰ ਚੁੱਕਿਆ ਜੇ ਕਿਤੇ ਸ਼ਹਾਦਤ ਦਾ ਸਮਾਂ ਆ ਵੀ ਗਿਆ ਮੈਂ ਹੱਸ ਕੇ ਸ਼ਹਾਦਤ ਦਾ ਜਾਮ ਪੀਵਾਂਗਾ, ਜੇ ਕਿਤੇ ਪਿੰਡ ਦੇ ਵਿੱਚ ਜਾਂ ਕਿਸੇ ਘਰ ਦੇ ਵਿੱਚ ਘੇਰਾ ਪੈ ਗਿਆ ਸਾਈਲੈਂਟ ਖਾ ਕੇ ਆਪਣੇ ਆਪ ਨੂੰ ਖਤਮ ਕਰ ਲਵਾਂਗੇ, ਪਰ ਜੇ ਕਿਤੇ ਖੁੱਲ੍ਹੇ ਖੇਤਾਂ ਦੇ ਵਿੱਚ ਮੁਕਾਬਲਾ ਸ਼ੁਰੂ ਹੋ ਗਿਆ ਫਿਰ ਕਲਗੀਆਂ ਵਾਲਾ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਮਿਹਰ ਭਰਿਆ ਹੱਥ ਰੱਖੇ, ਫਿਰ ਉਹ ਇਤਿਹਾਸ ਦੇ ਪੰਨੇ ਸਿਰਜਾਂਗੇ ਜੇ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ ਸਾਡੇ 'ਤੇ ਮਿਹਰ ਕੀਤੀ ਜੋ ਸਤਿਗੁਰੂ ਮਹਾਰਾਜ ਦੇ ਸਿੰਘਾਂ ਨੇ ਸਿਰਜੀ। ਇਹਦੀ ਇਹੀ ਅਰਦਾਸ ਹੁੰਦੀ ਸੀ। ਇਹਨੇ ਇੱਕ ਗੱਲ ਵਾਰ ਵਾਰ ਕਹਿਣੀ, ਬੰਦਾ ਬੰਦੇ ਤੋਂ ਲੁਕ ਸਕਦਾ ਏ ਪਰ ਮੌਤ ਦੇ ਕੋਲੋਂ ਕੋਈ ਨਹੀਂ ਲੁਕ ਸਕਦਾ, ਮੌਤ ਤੋਂ ਭੱਜ ਕੇ ਜਾਵੇਗਾ ਕਿੱਥੇ। ਆਪਾਂ ਕਹਾਵਤ ਪੜ੍ਹਦੇ ਹਾਂ, ਮੂਸਾ ਭੱਜਾ ਮੌਤ ਤੋਂ ਅੱਗੇ ਮੌਤ ਖੜੀ। ਸੀਤਲ ਸਿੰਘ ਨੇ ਇੱਕੋ ਹੀ ਗੱਲ ਆਖਣੀ, ਭਰਾਵੋ ਮੈਂ ਤੁਹਾਡੀ ਸਾਹਮਣੇ ਇੱਕ ਐਸਾ ਇਤਿਹਾਸ ਦਾ ਪੰਨਾ ਸਿਰਜਾਂਗਾ ਜਿਵੇਂ ਗੁਰੂ ਨੇ ਨੇੜੇ ਹੋ ਕੇ ਸੁਣੀ। ਇਹਦੇ ਪਰਿਵਾਰ 'ਤੇ ਬੜਾ ਤਸ਼ੱਦਦ ਹੋਇਆ, ਗੋਬਿੰਦ ਰਾਮ ਬਟਾਲੀ 'ਚ SSP ਲੱਗਿਆ ਸੀ, ਇਹਦੀ ਭਰਜਾਈ ਨੂੰ ਜਦੋਂ ਚੁੱਕ ਕੇ ਲੈ ਗਿਆ ਤਸ਼ੱਦਦ ਕਰਦਾ ਰਿਹਾ, ਸੀਤਲ ਸਿੰਘ ਮੱਤੇਵਾਲ ਨੂੰ ਪਤਾ ਲੱਗ ਗਿਆ, ਉਹਨੇ ਫਿਰ ਚਿੱਠੀ ਲਿਖੀ, ਉਹ ਕਹਿੰਦਾ ਜੇ ਮਰਦ ਸੂਰਮੇ ਬਣ ਦਿਓ ਮੇਰੇ ਨਾਲ ਮੁਕਾਬਲਾ ਕਰੋ, ਮੇਰੇ ਨਾਲ ਟੱਕਰੋ, ਇਹ ਬੀਬੀਆਂ 'ਤੇ ਕਿਉਂ ਜ਼ੁਲਮ ਮਟਾਉਂਦੇ ਹਾਂ, ਇਹ ਤਾਂ ਕੈਰਾਂ ਦਾ ਕੰਮ ਹੈ, ਬੁਜ਼ਦਲਾਂ ਦਾ ਕੰਮ ਹੈ, ਜੇ ਮੇਰੀ ਭੈਣਾਂ ਵਰਗੀ ਜੋ ਭਰਜਾਈ ਹੈ ਉਹਨੂੰ ਨਾ ਛੱਡਿਆ ਫਿਰ ਬਟਾਲੇ ਵਾਲਿਓ ਮੈਂ ਆਵਾਂਗਾ। ਸਦਰ ਥਾਣੇ ਦੇ ਵਿੱਚ ਸੀ, ਬਟਾਲਾ ਪੁਲਿਸ ਨੇ ਰਾਤੋਂ ਰਾਤ ਭਾਵੇਂ ਤਸ਼ੱਦਦ ਕੀਤਾ ਸੀ, ਉਹਨਾਂ ਨੇ ਹਸਪਤਾਲ ਦਾਖਲ ਕਰਵਾ ਦਿੱਤੀ ਬੀਬੀ ਕੁਲਵਿੰਦਰ ਕੌਰ, ਉਹਦੇ 'ਤੇ ਤਸ਼ੱਦਦ ਢਾਇਆ ਗਿਆ, ਪਰਿਵਾਰ ਦੇ ਮੈਂਬਰਾਂ ਨੂੰ ਇਹ ਪਾਸਾ ਵੇਖਣਾ ਪਿਆ, ਤਸ਼ੱਦਦ ਦਾ ਦੌਰ ਚੱਲਿਆ। ਪਰ ਇਹ ਸਮਾਂ ਆ ਗਿਆ ਗੁਰੂ ਕੇ ਪਿਆਰਿਓ ਜਿਹਦੀਆਂ ਅਰਦਾਸਾਂ ਕਰਦਾ ਸੀ, ਵੱਲੋਂ ਵਾਲੀ ਪਿੰਡ ਹੈ ਲਾਗੇ ਹੀ, ਉੱਥੇ ਜਦੋਂ ਵੱਲੋਂ ਵਾਲੀ ਪਿੰਡ ਦੇ ਸਰਪੰਚ ਸੀ ਸੰਤੋਖ ਸਿੰਘ ਉਹਦੇ ਖੇਤਾਂ ਦੇ ਵਿੱਚ ਆਏ, ਉਹਦੇ ਟਿਊਬਵੈੱਲ ਬੋਰ 'ਤੇ ਆਏ ਨੇ,
ਉਹਦਾ ਇੱਕ ਪਾਸੇ ਕਮਾਦ ਲਾਇਆ ਹੋਇਆ ਤੇ ਨਾਲ ਹੀ ਇੱਕ ਪਾਸੇ ਕਿਨੂਆਂ ਦਾ ਬਾਗ ਲੱਗਿਆ ਹੋਇਆ ਸੀ। ਉਹਦੀ ਮੋਟਰ ਤੇ ਆਏ ਨੇ, ਮੋਟਰ ਤੇ ਨਲਕਾ ਸੀ। ਇਹ ਪੰਜ ਸਿੰਘ ਜਿਹੜਾ ਇਹਨਾਂ ਕੋਲ ਅਸਲਾ ਸੀ, ਇਹਨਾਂ ਤਾਂ ਕਮਾਦ ਦੇ ਵਿੱਚ ਰੱਖ ਦਿੱਤਾ। ਇਕੱਲੀ AK-47 ਦੇ ਨਾਲ ਇਹ ਜਦੋਂ ਨਲਕੇ ਦੇ ਹੇਠਾਂ ਇਸ਼ਨਾਨ ਕਰਨ ਲੱਗੇ, ਜਿਹੜਾ ਇਸ਼ਨਾਨ ਕਰਵਾ ਰਿਹਾ ਇੱਕ ਨੌਜਵਾਨ ਬੱਲੋਵਾਲੀ ਪਿੰਡ ਦਾ ਸੀ, ਉਹ ਪੰਜਾਬ ਪੁਲਿਸ ਹੋਮਗਾਰਡ ਦੇ ਵਿੱਚ ਭਰਤੀ ਹੋਇਆ ਹੋਇਆ ਸੀ। ਮਿੱਠੀਆਂ ਮਿੱਠੀਆਂ ਗੱਲਾਂ ਮਾਰਦਾ, ਇਸ਼ਨਾਨ ਕਰਵਾਉਂਦਾ, ਸਿੰਘਾਂ ਦੇ ਆਲਾ ਦੁਆਲਾ ਵੇਖਦਾ। ਉਹਨੇ ਜਦੋਂ ਵੇਖਿਆ ਵੀ ਇਹਨਾਂ ਕੋਲ ਤਾਂ ਇੱਕੋ ਹੀ AK-47 ਅਸਲਾ ਤਾਂ ਹੈ ਹੀ ਨਹੀਂ, 40 ਲੱਖ ਦਾ ਸੀਤਲ ਸਿੰਘ ਮੱਤਿਆਲ ਤੇ 40 ਲੱਖ ਦਾ ਇਨਾਮ, ਹੋਰ ਸਿੰਘਾਂ ਤੇ ਵੀ ਇਨਾਮ ਹੋਵੇਗਾ। ਵੇਖੋ ਬੰਦੇ ਦਾ ਮਨ ਕਿਵੇਂ ਡੋਲਦਾ ਹੈ। ਗੰਗੂ ਨੇ ਇਹ ਨਹੀਂ ਕੀਤਾ, ਸੇਵਾ ਕਰਦਾ ਰਿਹਾ, ਘਰੇ ਲੈ ਕੇ ਆਇਆ। ਜਦੋਂ ਘਰੇ ਲੈ ਕੇ ਆਇਆ, ਬਸ ਮਨ ਡੋਲ ਗਿਆ, ਲਾਲਚ ਭਾਰੂ ਹੋ ਗਿਆ। ਲਾਲਚ ਜਦੋਂ ਭਾਰੂ ਹੋਇਆ, ਫਿਰ ਇਹ ਨਹੀਂ ਵੇਖਿਆ ਮੈਂ ਗੁਰੂ ਦਰਬਾਰ ਦੇ ਵਿੱਚ ਸੇਵਾ ਕੀਤੀ। ਬਸ ਲਾਲਚ ਦੇ ਵਸ ਪੈ ਕੇ ਮਾਂ ਨੂੰ ਕਹਿੰਦਾ, ਮਾਂ ਰੋਟੀਆਂ ਦੇ ਵਿੱਚ ਜ਼ਹਿਰ ਪਾ। ਆਪਾਂ ਰਾਤੋਂ ਰਾਤ ਅਮੀਰ ਹੋਣਾ, ਰਾਤੋਂ ਰਾਤ। ਮਾਂ ਸਿਆਣੀ ਸੀ, ਕਹਿੰਦੀ ਕਮਲਾ ਹੋਇਆ, ਇਹੋ ਜੀ ਅਮੀਰੀ ਨਾਲੋਂ ਗਰੀਬੀ ਹੋਈ ਚੰਗੀ ਹੈ, ਲੋਕੀ ਲਾਣ ਤਾਂ ਪਾਉਣਗੇ। ਬੰਦੇ ਦਾ ਜਦੋਂ ਮਨ ਬਦਲ ਜਾਵੇ, ਇਸ਼ਨਾਨ ਕਰਵਾਉਂਦਾ ਆਲਾ ਦੁਆਲਾ ਵੇਖੀ ਗਿਆ, ਇੱਕ AK-47 ਆ, ਇਹਨਾਂ ਨੇ ਕੀ ਮੁਕਾਬਲਾ ਕਰਨਾ। 40 ਲੱਖ ਉਹ ਇਨਾਮ ਮਿਲੇਗਾ, ਹੋਰ ਵੀ ਇਨਾਮ ਮਿਲੇਗਾ। ਜਦੋਂ ਲਾਲਚ ਭਾਰੂ ਹੋ ਗਿਆ, ਇਸ਼ਨਾਨ ਕਰਵਾਉਂਦਾ, ਇੰਨੇ ਚਿਰ ਨੂੰ ਸਰਪੰਚ ਸੰਤੋਖ ਸਿੰਘ ਆ ਗਿਆ। ਉਹ ਨੌਜਵਾਨ ਉੱਥੋਂ ਖਿਸਕ ਗਿਆ, ਉਹ ਫਿਰ ਸਿੱਧਾ ਸ੍ਰੀ ਅੰਮ੍ਰਿਤਸਰ ਸਾਹਿਬ ਗਿਆ। ਉੱਥੇ ਜਾ ਕੇ SP ਆਪਰੇਸ਼ਨ ਨੂੰ ਜਾ ਕੇ ਉਹਨੇ ਸਾਰੀ ਗੱਲਬਾਤ ਦੱਸ ਦਿੱਤੀ। ਨਰਿੰਦਰ ਪਾਲ ਸੀ, ਉਹਨੂੰ ਦੱਸ ਦਿੱਤਾ ਸੀਤਲ ਸਿੰਘ ਮੱਤਿਆਲ 40 ਲੱਖ ਦਾ ਜਿਹਦੇ ਇਨਾਮ ਏ। ਅੱਜ 5 ਸਾਥੀ ਨੇ ਉਹਦੇ, ਹੋਰ ਕੋਈ ਨਾਲ ਨਹੀਂ, ਨਾ ਕੋਈ ਅਸਲਾ ਉਹਨਾਂ ਦੇ ਕੋਲ, ਕੇਵਲ ਇੱਕੋ ਹੀ AK-47 ਮੈਂ ਵੇਖ ਕੇ ਆਇਆ। ਉੱਧਰ ਉਹਨਾਂ ਨੂੰ ਚਾਹ ਚੜ੍ਹ ਗਿਆ, ਉੱਧਰ ਤਿਆਰੀ ਹੋ ਗਈ। ਇੱਧਰ ਸਰਪੰਚ ਸੰਤੋਖ ਸਿੰਘ ਨੂੰ ਸੀਤਲ ਸਿੰਘ ਮੱਤਿਆਲ ਕਹਿੰਦਾ, ਵੀਰਾ ਉਹ ਸੀਤਲ ਸਿੰਘ ਜਿੱਥੇ ਉਦੋਂ ਕੇ ਵਿਆਹ ਹੋਇਆ ਸੀ, ਉਹਦੇ ਗੁਆਂਢ ਦੇ ਵਿੱਚ ਹੀ ਇਹ ਸੰਤੋਖ ਸਿੰਘ ਜਿਹੜਾ ਸਰਪੰਚ ਸੀ ਵੱਲੋਵਾਲੀ ਦਾ, ਇਹ ਵੀ ਉਦੋਂ ਕੀ ਵਿਆਹਿਆ ਹੋਇਆ ਸੀ। ਉਹਨੇ ਜਦੋਂ ਪੁੱਛੀ ਨਾ ਵੀ ਸੇਵਾ, ਇਹ ਕਹਿੰਦਾ ਸਾਨੂੰ ਕਈ ਦਿਨ ਹੋ ਗਏ ਪ੍ਰਸ਼ਾਦਾ ਨਹੀਂ ਅਸੀਂ ਛਕਿਆ, ਰੱਜ ਕੇ ਪ੍ਰਸ਼ਾਦਾ ਛਕਾ ਦੇ। ਘਰੇ ਗਿਆ, ਘਰ ਵਾਲੀ ਨੂੰ ਦੱਸ ਦਿੱਤਾ, ਤੇਰਾ ਜੀਜਾ ਉਹ ਅੱਜ ਆਇਆ ਹੋਇਆ ਆਪਣੀ ਬੋਰ 'ਤੇ, ਆਪਣੀ ਟਿਊਬਵੈਲ 'ਤੇ, ਅਤੇ ਉਹਨੇ ਬੜੇ ਚਾਅ ਦੇ ਨਾਲ, ਪ੍ਰੇਮ ਦੇ ਨਾਲ ਪ੍ਰਸ਼ਾਦੇ ਜਦੋਂ ਤਿਆਰ ਕੀਤੇ, ਉਹਨੇ ਆਪਦੇ ਪਤੀ ਸਰਪੰਚ ਸੰਤੋਖ ਸਿੰਘ ਨੂੰ ਆਖਿਆ, ਜੇ ਤੁਸੀਂ ਗਏ, ਲੋਕਾਂ ਨੇ ਸ਼ੱਕ ਕਰਨਾ ਇਸ ਮੌਕੇ ਪ੍ਰਸ਼ਾਦੇ ਕਿਹਨੂੰ ਲੈ ਕੇ ਚੱਲਿਆ, ਮੈਂ ਲੈ ਕੇ ਜਾਂਦੀ ਹਾਂ, ਸ਼ੱਕ ਨਹੀਂ ਹੋਵੇਗਾ, ਨਾਲੇ ਮੈਂ ਵੇਖ ਲਵਾਂਗੀ। ਮੈਂ ਤਾਂ ਉਸ ਸਮੇਂ ਦੇਖਿਆ ਸੀ ਸੀਤਲ ਸਿੰਘ ਨੂੰ ਜਦੋਂ ਉਦੋਂ ਕੇ ਵਿਆਹੁਣ ਆਇਆ ਸੀ। ਹੁਣ ਸਰਪੰਚ ਦੇ ਘਰ ਵਾਲੀ ਪ੍ਰਸ਼ਾਦੇ ਲੈ ਕੇ ਤੁਰ ਪਈ, ਉਹ ਪਹੁੰਚ ਗਈ ਏ। ਸਿੰਘ ਜਦੋਂ ਵੇਖ ਰਹੇ ਸੀ ਤੇ ਪਹੁੰਚੀ ਬੀਬੀ, ਬੀਬੀ ਨੇ ਜਾ ਕੇ ਪ੍ਰਸ਼ਾਦੇ ਇਕੱਲੇ ਇਕੱਲੇ ਸਿੰਘ ਦੇ ਹੱਥਾਂ 'ਤੇ ਧਰ ਦਿੱਤੇ, ਹਜੇ ਇੱਕ ਇੱਕ ਬੁਰਕੀ ਵੀ ਮੂੰਹ ਦੇ ਵਿੱਚ ਪਾਈ ਸੀ। ਜਦੋਂ ਬੀਬੀ ਦੀ ਨਜ਼ਰ ਪਿੰਡ ਵੱਲ ਨੂੰ ਗਈ, ਉਹਨੇ ਪੁਲਿਸ ਦੀਆਂ ਗੱਡੀਆਂ ਵੇਖੀਆਂ, ਕਹਿੰਦੀ ਸੀਤਲ ਸਿਆਂ ਮੈਨੂੰ ਪੁਲਿਸ ਲੱਗਦੀ। ਬਸ ਇੰਨੀ ਕਹਿਣ ਦੀ ਦੇਰ ਸੀ, ਜਿਹੜੇ ਹੱਥਾਂ ਵਿੱਚ ਪ੍ਰਸ਼ਾਦੇ ਸੀ ਉਹ ਸਾਰੇ ਉੱਥੇ ਹੀ ਰੱਖ ਦਿੱਤੇ। ਕਹਿੰਦੇ ਭੈਣੇ ਤੂੰ ਤਾਂ ਕਿਨੂਆਂ ਦਾ ਜਿਹੜਾ ਬਾਗ ਆ ਇਹਦੇ ਵਿੱਚ ਤੀ ਹੋ ਕੇ ਨਿਕਲ ਜਾ, ਬਾਕੀ ਅਸੀਂ ਵੇਖਦੇ ਹਾਂ। ਲਓ ਆਓ ਗੁਰੂ ਕੇ ਪਿਆਰਿਓ, ਇਹ ਹੈ ਉਹਨਾਂ ਸਿੰਘਾਂ ਦੀ ਬਹਾਦਰੀ, ਉਹਨਾਂ ਸਿੰਘਾਂ ਦੀ ਸੂਰਮਤ ਆਈ। ਕਮਾਦ ਦੇ ਵਿੱਚ ਵੜ ਗਏ ਤੇ ਕਮਾਦ ਦੇ ਵਿੱਚ ਇਹਦੀ ਡਰੈਗਨ ਗੰਨ ਪਈ ਸੀ। ਕਮਾਦ ਦੇ ਵਿੱਚ ਇੱਕ ਧਰੇਕ ਦਾ ਦਰਖਤ ਸੀ ਤੇ ਦਰਖਤ ਦੇ ਥੱਲੇ ਇੱਕ ਪਾਸੇ ਬੋਰ ਸੀ ਜਿਹੜਾ ਬੰਦ ਹੋਇਆ ਹੋਇਆ ਸੀ, ਉਹ ਇਹਨਾਂ ਨੂੰ ਮੁਕਾਬਲਾ ਕਰਨ ਦੇ ਵਿੱਚ ਸਹਾਈ ਹੋ ਰਿਹਾ ਸੀ। ਹੁਣ 36 ਘੰਟੇ ਮੁਕਾਬਲਾ, ਜਿੱਥੇ ਪੰਜਾਬ ਪੁਲਿਸ ਆਈ ਆ, CRP ਆਈ ਆ, VSF ਆਈ ਆ। CRP ਦਾ ਕਮਾਂਡਰ ਸੀ ਭਾਨੂ ਪ੍ਰਤਾਪ ਸਿੰਘ, ਜਿਹੜਾ ਬੁਲਟ ਪਰੂਫ ਟਰੈਕਟਰ ਲੈ ਕੇ ਆਇਆ ਹੋਇਆ ਹੈ। ਉਹਦਾ ਇੱਕ ਹੋਰ ਅਫਸਰ ਆ SS ਜਾਦਵ, ਉਹਦੇ ਕੋਲ ਵੀ ਬੁਲਟ ਪਰੂਫ ਟਰੈਕਟਰ ਆ। ਲਾ ਜਦੋਂ 30,000 ਦਾ ਘੇਰਾ ਪੈ ਗਿਆ, ਮੁਕਾਬਲਾ ਸ਼ੁਰੂ ਹੋ ਗਿਆ ਏ, ਸੂਰਮਿਆਂ ਨੇ ਅਰਦਾਸ ਬੇਨਤੀ ਕਰਕੇ ਜਿਵੇਂ ਇਤਿਹਾਸ ਦੇ ਪੰਨੇ ਸਿਰਜੇ ਨੇ, ਉਸ ਨੂੰ ਢਾਡੀ ਜੱਥਾ ਪਮਾਲ ਦਾ ਗਾ ਕੇ ਇੰਜ ਪੇਸ਼ ਕਰ।

0: ਮੋਰਚੇ ਸੰਭਾਲੇ ਸਿੰਘਾਂ ਸ਼ੇਰਾਂ ਨੇ,
1: ਝੱਟ ਮੋਰਚੇ ਸੰਭਾਲੇ ਸਿੰਘਾਂ ਸ਼ੇਰਾਂ ਨੇ,
0: ਫਿਰ ਛੱਡੀਆਂ ਸੀ ਗੋਲੀਆਂ ਦਲੇਰਾਂ ਨੇ,
1: ਫਿਰ ਛੱਡੀਆਂ ਸੀ ਗੋਲੀਆਂ

0: ਵੱਡੇ ਖੱਬੀ ਖਾਨ ਧਰਤ ਤੇ ਲੁੱਟਾਂ ਤੇ ਸੀ,
1: ਵੱਡੇ ਖੱਬੀ ਖਾਨ ਧਰਤ ਤੇ ਲੁੱਟਾਂ ਤੇ ਸੀ,
0: ਸਾਰੇ ਬੈਰੀਆਂ ਨੂੰ ਦਿਨੇ ਹੀ ਦਿਖਾ ਤੇ ਸੀ,
1: ਸਾਰੇ ਬੈਰੀਆਂ ਨੂੰ ਦਿਨੇ ਹੀ ਦਿਖਾ ਤੇ ਸੀ,
0: ਤੋਬਾ ਤੋਬਾ ਮੁਖੋਂ ਸ਼ਬਦ ਕਹਾ ਤੇ ਸੀ,
1: ਤੋਬਾ ਤੋਬਾ ਮੁਖੋਂ ਸ਼ਬਦ ਕਹਾ ਤੇ ਸੀ,
0: ਯਾਰ ਪੀਣਾ ਬਾਹਰ ਕੋਈ ਝੱਲ ਦੀ।

ਭਾਨੂ ਪ੍ਰਤਾਪ ਵਰਗੇ ਜਿਹੜੇ ਹੰਕਾਰ ਦੇ ਵਿੱਚ ਆਏ ਬੁਲਟ ਪਰੂਫ ਟਰੈਕਟਰ ਲੈ ਕੇ, ਕਹਿੰਦੇ ਜਦੋਂ ਸੂਰਮਿਆਂ ਨੇ ਉਹਦਾ ਨਿਸ਼ਾਨਾ ਲੈ ਕੇ ਗੋਲੀਆਂ ਛੱਡੀਆਂ, ਉਹਨਾਂ ਬੁਲਟ ਪਰੂਫ ਟਰੈਕਟਰਾਂ ਦੀਆਂ ਜਿਹੜੀਆਂ ਟਾਕੀਆਂ ਸੀ ਉਹ ਤੋੜ ਦਿੱਤੀਆਂ, ਕਬਜ਼ੇ ਤੋੜ ਦਿੱਤੇ। ਇੱਕ ਵਾਰ ਉਹ ਦੋਨੋਂ ਜਿਹੜੇ ਭਾਨੂ ਪ੍ਰਤਾਪ ਤੇ ਐਸ ਐਸ ਯਾਦਵ ਸੀ, ਉਹ ਵੀ ਹੈਰਾਨ ਰਹਿ ਗਏ, ਅੱਜ ਸਾਡਾ ਵਾਹ ਕਿਹਨਾਂ ਨਾਲ ਪਿਆ ਹੈ। ਇਲਾਕੇ ਦੇ ਵਿੱਚ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਨੇ, 36 ਘੰਟੇ ਦਾ ਮੁਕਾਬਲਾ ਸੀ ਇਹ। ਫਿਰ ਇੱਥੇ ਨਰਿੰਦਰਪਾਲ ਜਿਹੜਾ ਐਸ ਪੀ ਆਪਰੇਸ਼ਨ ਸੀ, ਉਹਨੇ ਇਹ ਖਬਰ ਉਡਾਈ ਵੀ ਸੀਤਲ ਸਿੰਘ ਮੱਤੇਆਲ ਤਾਂ ਘੇਰੇ ਵਿੱਚੋਂ ਨਿਕਲ ਗਿਆ ਹੈ। ਲੋਕਾਂ ਨੇ ਖੁਸ਼ੀ ਮਨਾਈ ਹੈ, ਪਰ ਇਹ ਵੀ ਇੱਕ ਚਾਲ ਸੀ ਉਹਨਾਂ ਦੀ। ਫਿਰ ਉਹਨਾਂ ਨੇ ਅੱਗੇ ਹੋ ਕੇ ਹੋਰ ਫੋਰਸ ਤੇ ਟਰੈਕਟਰ ਮੰਗਾ ਕੇ ਇੱਕ ਇੱਕ ਕਰਕੇ ਸਿੰਘ ਸ਼ਹਾਦਤ ਦਾ ਜਾਮ ਪੀਂਦਾ ਗਿਆ। ਆਪਦੀਆਂ ਜ਼ਿੰਦਗੀਆਂ ਲੇਖੇ ਲਾ ਗਏ, ਪੰਜੇ ਸੂਰਮੇ ਡਟ ਕੇ ਮੁਕਾਬਲਾ ਕਰ ਗਏ। ਅੱਜ ਦੇ ਦਿਨ ਜਿੱਥੇ ਸਾਰਾ ਗੜੀ ਦਾ ਸਾਕਾ ਗੁਰੂ ਕੇ ਪਿਆਰਿਓ, ਆਪਾਂ ਉਹਨੂੰ ਯਾਦ ਕਰਦੇ ਹਾਂ। 21 ਸਿੰਘਾਂ ਨੇ ਮੁਕਾਬਲਾ ਕੀਤਾ ਸੀ, ਇੱਥੇ 5 ਸਿੰਘਾਂ ਨੇ, ਇਹਨਾਂ ਨੇ ਵੀ ਡਟ ਕੇ ਮੁਕਾਬਲਾ ਕੀਤਾ। ਇਹ ਸਾਡੇ ਦਿਹਾੜੇ ਨੇ, ਸਾਡੇ ਸ਼ਹੀਦ ਨੇ, ਕੌਮ ਦਾ ਸਰਮਾਇਆ ਨੇ। ਇਹਨਾਂ ਦਾ ਜਦੋਂ ਇਤਿਹਾਸ ਸਰਵਣ ਕਰਦੇ ਹਾਂ ਅਤੇ ਕੌਮ ਹਮੇਸ਼ਾ ਉਹੀ ਚੜ੍ਹਦੀ ਕਲਾ ਦੇ ਵਿੱਚ ਜਿਉਂਦੀ ਹੈ ਜੋ ਆਪਦੇ ਵਿਰਸੇ ਨੂੰ, ਆਪਦੇ ਇਤਿਹਾਸ ਨੂੰ ਸਾਂਭਦੀ ਹੈ। ਗੁਰੂ ਕਿਰਪਾ ਕਰੇ, ਗੁਰੂ ਬਖਸ਼ਿਸ਼ ਕਰੇ। ਸ਼ਹੀਦਾਂ ਦੀਆਂ ਕੁਰਬਾਨੀਆਂ ਨੇ ਦਾਤਾ ਕੌਮ ਦੇ ਵਿੱਚ ਏਕਾ ਪਿਆਰ ਇਤਫਾਕ ਬਣਾ ਕੇ ਰੱਖੇ, ਸਾਡੇ ਲੀਡਰਾਂ ਦੇ ਵਿੱਚ ਏਕਾ ਪਿਆਰ ਇਤਫਾਕ ਬਣਾ ਕੇ ਰੱਖੇ ਜੀ। ਆਓ ਆਨੰਦ ਸਾਹਿਬ ਦਾ ਪਾਠ ਅਰਦਾਸ ਬੇਨਤੀ ਹੋਵੇਗੀ, ਰਲ ਮਿਲ ਕੇ ਆਨੰਦ ਸਾਹਿਬ ਦਾ ਪਾਠ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿਕਾਰ ਸਿੱਖ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਹ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਈ ਫਿਰ ਅੰਗਰ ਗੁਰਦੇਵ ਅਮਰਦਾਸ ਰਾਮਦਾਸਾਂ ਹੋਈ ਸਹਾਇ ਅਰਜਨ ਹਰਗੋਬਿੰਦਰੋਂ ਸਿਮਰੋਂ ਸ੍ਰੀ ਹਰਿ ਰਾਏ ਸ਼੍ਰੀ ਹਰਿਕ੍ਰਿਸ਼ਨ ਧਿਆਈਆ ਜਹ ਡਿੱਠੇ ਸਭ ਦੁੱਖ ਜਾਏ ਧੀਕ ਬਹਾਦਰ ਸਿਮਰਿਆ ਕਰਨਾਉਣ ਦਿਆਵਾ ਧਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਵਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿੰਨਾ ਨਾਮ ਜਪਿਆ ਵਣ ਛਕਿਆ ਦੇ ਚਲਾਈ ਤੇਗ ਵਾਹੀ ਦੇਖ ਕੇ ਡਟ ਕੀਤਾ ਤਨਾ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ

ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੇ ਆ ਰਿਹਾ ਨਾ ਚਰਾਏਗਾ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਰ੍ਹਾਂ ਦੀ ਕਮਾਈ ਦਾ ਧਿਆਨ ਤਰਕੇ, ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ, ਬੋਲੋ ਜੀ ਵਾਹਿਗੁਰੂ।

ਚਿਤ ਆਵੈ ਚਿਤ ਆਮਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ਼੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਬਬੀਕ ਦਾਨ ਉਸਾਹਾ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਮੂੰਗੇ ਜੁਗੋਂ ਜੁਗਿਆ ਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮੰਨੀ ਮਾਂ ਮਤ ਉੱਚੀ ਮਤ ਪਾਤਾ ਰਾਖਾ ਵਾਹਿਗੁਰੂ ਹੀਨ ਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੇ ਓਟ ਗੁਰੂ ਗਰੀਬ ਨਿਵਾਸ ਸਤਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਪਾਰ ਕਿਰਪਾ ਕੀਤੀ ਆਪ ਜੀ ਦੀ ਪਾਵਨ ਹਜ਼ੂਰੀ ਵਿਖੇ ਸੰਧਿਆ ਦੇ ਦੀਵਾਨ ਸੱਜੇ ਸੱਜੇ ਹੋਏ ਦੀਵਾਨਾਂ ਵਿੱਚ ਪਾਵਨ ਬਾਣੀ ਦੇ ਸ਼ਬਦ ਕੀਰਤਨ ਗੁਰਮਤ ਵਿਚਾਰਾਂ ਹੋਈਆਂ ਢਾਡੀ ਸਿੰਘਾਂ ਇਤਿਹਾਸ ਬਿਆਨ ਕੀਤਾ ਛੇ ਪੌੜੀਆਂ ਨੂੰ ਸਭ ਜੀ ਦੇ ਗਾਇਨ ਹੋਏ ਸਮੁੱਚੀ ਸੇਵਾ ਨਿਭਾਉਂਦਿਆਂ ਸਤਿਗੁਰੂ ਜੀ ਅੱਖਰ ਵਾਧਾ ਘਾਟਾ ਪਰਚੁਗਮਾਪ ਕਰਨਾ ਪੜ੍ਹੀ ਸੁਣੀ ਬਾਣੀ ਦਾ ਭਾਵ ਧਾਰਾਈਆਂ ਸੰਗਤਾਂ ਦਿਆਂ ਹਿਰਦਿਆਂ 'ਤੇ ਵਸਾਵਣਾ ਆਈਆਂ ਸੰਗਤਾਂ ਦੀ ਹਾਜ਼ਰੀ ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨਾ ਸਭ ਦੇ ਪਰਿਵਾਰਾਂ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ ਦਰੋਂ ਘਰੋਂ ਸਿੱਖੀ ਸਿਰਕ ਭਰੋਸਾ ਨਾਮ ਦਾਨ ਬਖਸ਼ਣਾ ਬੱਚਿਆਂ ਨੂੰ ਗੁਰਮਾਂ ਦੀ ਸੂਝੀ ਵਿਦਿਆ ਦੇ ਦਾਨ ਬਖਸ਼ਣੇ ਖਾਲਸੇ ਪੰਥ ਦੀ ਸਦਾ ਚੜ੍ਹਦੀ ਕਲਾ ਰੱਖਣੀ ਪੰਥ ਵਿੱਚ ਏਕਤਾ ਅਤੇ ਇਤਫਾ ਬਖਸ਼ਣਾ ਅੱਜ ਸ਼ਾਮ ਦੇ ਲੰਗਰਾਂ ਦੀ ਸੇਵਾ ਸਰਦਾਰ ਰਜਿੰਦਰ ਸਿੰਘ ਭਦੇਰ ਦੇ ਪੋਤਰੇ ਅਤੇ ਸਰਦਾਰ ਹਰਮੋਹਨਜੀਤ ਸਿੰਘ ਭਦੇਰ ਦੇ ਸਪੁੱਤਰ ਭਾਈ ਬੇਅੰਤ ਸੇਵਾ ਸਿੰਘ ਭਦੇਰ ਵੱਲੋਂ ਆਪ ਜੀ ਦੇ ਸ਼ੁਕਰਾਨੇ ਵਜੋਂ ਅਤੇ ਬੱਚੇ ਨੂੰ ਯੂਨੀਵਰਸਿਟੀ ਦੀ ਵਿਦਿਆ ਵਿੱਚ ਕਾਮਯਾਬੀ ਵਾਸਤੇ ਸ਼ਾਮ ਦੇ ਲੰਗਰਾਂ ਦੀ ਸੇਵਾ ਨਿਭਾਈ ਸੱਚੇ ਪਾਤਸ਼ਾਹ ਜੀ ਬੱਚੇ ਨੂੰ ਵਿਦਿਆ ਦੇ ਦਾਨ ਬਖਸ਼ਣੇ ਗੁਰੂ ਚਰਨਾਂ ਦਾ ਪਿਆਰ ਬਖਸ਼ਣਾ ਚੜ੍ਹਦੀ ਕਲਾ ਪ੍ਰਦਾਨ ਕਰਨੀ ਆਪ ਜੀ ਦੇ ਚਰਨਾਂ ਕਮਲਾਂ ਦੇ ਸੇਵਕ ਬੇਟੀ ਜਸਲੀਨ ਕੌਰ ਦੇ ਜਨਮ ਦਿਨ ਦੀ ਅਰਦਾਸ ਬੱਚੀ ਨੂੰ ਵਿਦਿਆ ਦੇ ਦਾਨ ਬਖਸ਼ਣੇ ਗੁਰਸਿੱਖੀ ਜੀਵਨ ਬਖਸ਼ਣਾ ਚੜ੍ਹਦੀਆਂ ਕਲਾ ਵਾਲੇ ਜੀਵਨ ਬਖਸ਼ਣੇ ਬੱਚੀ ਜਸਲੀਨ ਕੌਰ ਮਾਤਾ ਪਿਤਾ ਦੀ ਆਗਿਆਕਾਰ ਹੋਵੇ ਦੇਸ਼ ਕੌਮ ਦਾ ਪਿਆਰ ਵਿਦਿਆ ਦੇ ਦਾਨ ਗੁਰੂ ਚਰਨਾਂ ਦਾ ਪਿਆਰ ਬਖਸ਼ਣਾ ਬੱਚਿਆਂ ਦੇ ਸਿਰ 'ਤੇ ਆਪਣਾ ਮਿਹਰ ਭਰਿਆ ਹੱਥ ਰੱਖਣਾ ਬੀਬੀ ਸੁਖਪਾਲ ਕੌਰ ਨੂੰ ਦੇਹ ਅਰੋਗਤਾ ਤੰਦਰੁਸਤੀ ਦੀ ਦਾਤ ਬਖਸ਼ਣੀ ਬੱਚੀ ਨੂੰ ਜੋਬ ਦੀ ਬਖਸ਼ਿਸ਼ ਕਰਨੀ ਸਿਰ 'ਤੇ ਮੇਰਾ ਭਰਿਆ ਹੱਥ ਰੱਖਣੇ ਬੀਬੀ ਸੁਖਪਾਲ ਕੌਰ ਨੂੰ ਸੰਪੂਰਨ ਦੇਹ ਅਰੋਗਤਾ ਬਖਸ਼ਣੀ ਗੁਰੂ ਚਰਨਾਂ ਦਾ ਪਿਆਰ ਬਖਸ਼ਣਾ ਸੱਚੇ ਪਾਤਸ਼ਾਹ ਜੀ ਇਸ ਵੇਲੇ ਦੀਵਾਨ ਦੀ ਸਮਾਪਤੀ ਦੀ ਅਰਦਾਸ ਅੱਖਰ ਵਾਧਾ ਘਾਟਾ ਪਰਚੁਗਮਾਪ ਕਰਨ ਆਈਆਂ ਸੰਗਤਾਂ ਨੂੰ ਨਵਾਜਦੇ ਹੋਏ ਮੁੱਖ ਵਾ ਬਖਸ਼ ਕੇ ਕਿਰਤਾਰਥ ਕਰੋ ਜੀ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਿਰਾ ਆਗਿਆ ਭਈ ਅਕਾਲ ਕੀ ਤਬ ਚਲਾਇਓ ਪੰਥ ਸਭ ਸਿੱਖਨ ਕੋ

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।

ਭਗਤਨਾ ਸ੍ਰੀ ਮਹਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆ ਨਲੋ ਪਵਨ ਚਬਰੋ ਕਰੇ ਸਗਲ ਬੰਦਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾ ਜੰਤ ਭੇਰੀ ਰਹਾਉ ਸਹਿਸ ਤਵ ਨੈਨ ਨਨ ਨੈਨ ਹੈ ਤੋਏ ਕੋ ਸਹਿਸ ਮੂਰਤ ਨਨਾ ਇਕ ਤੋਹੀ ਸਹਿਸ ਪਦ ਬਿਮਲ ਨਾਨੇਕ ਪਦ ਗੰਧ ਬਿਨ ਸਹਿਸ ਤਵ ਗੰਧ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸਦੈ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ

ਰਾਗੌੜੀ ਪੂਰਬੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬੋ ਭਰਿਆ, ਮਿਲ ਸਾਧੂ ਖੰਡਲ ਖੰਡਾ ਹੇ, ਪੂਰਬ ਲਿਖਤ ਲਿਖੇ ਗੁਰ ਪਾਇਆ।

ਚਲੇ ਤੁਬੈ ਦੁਖ ਪਾਵੈ। ਜਮ ਕਾਲ ਸਹਿ ਸਿਰ ਡੰਡਾ ਹੀ, ਹਰ ਜਨ ਹਰ ਹਰ ਨਾਮ ਸਮਾਣੀ, ਦੁਖ ਜਨਮ ਮਰਨ ਭਵ ਖੰਡਾ ਹੀ।

ਵਾਹਿਗੁਰੂ, ਬੋਲੋ ਜੀ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਅਰਦਾਸ, ਇੱਕ ਓਅੰਕਾਰ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ, ਵਾਹ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ। ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ, ਫਿਰ ਅੰਗਰ ਗੁਰਦੇ ਅਮਰਦਾਸ, ਰਾਮਦਾਸਾਂ ਹੋਈ ਸਹਾਏ, ਅਰਜਨ ਹਰਗੋਬਿੰਦਨੋਂ ਸਿਮਰਾਂ ਸ੍ਰੀ ਹਰਿ ਰਾਇ। ਸ਼੍ਰੀ ਹਰਿ ਕ੍ਰਿਸ਼ਨ ਧਿਆਈਆ, ਜਿਹ ਡਿੱਠੇ ਸਭ ਦੁੱਖ ਜਾਏ, ਏਕ ਬਹਾਦਰ ਸਿਮਰਿਆ ਕਰਨੋਂ ਦਿਆ ਬਤਾਈ, ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ, ਬੋਲੋ ਜੀ ਵਾਹਿਗੁਰੂ। ਹੀ ਨਮਾਣਿਆਂ ਦੇ ਮਾਣ, ਨੇਤਾਣਿਆਂ ਦੇ ਤਾਣ, ਨਿਓਟਿਆਂ ਦੇ ਓਟ, ਗੁਰੂ ਗਰੀਬ ਨਿਵਾਸ ਸਤਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਦਾ ਕੋਟਾਨ ਕੋਟ ਧੰਨਵਾਦ ਸੱਚੇ ਪਾਤਸ਼ਾਹ ਜੀ। ਅੰਮ੍ਰਿਤ ਵੇਲੇ ਤੋਂ ਆਪ ਜੀ ਆਪਣੇ ਪਾਵਨ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ੇ। ਸੰਧਿਆ ਦੇ ਦੀਵਾਨ ਦੀ ਸਮਾਪਤੀ ਉਪਰੰਤ ਆਪ ਜੀ ਦੇ ਪਾਵਨ ਸਰੂਪ ਦੀ ਟਹਿਲ ਸੇਵਾ, ਸੁਹਿਲਾ ਸਾਹਿਬ ਬਾਣੀ ਦੇ ਪਾਠ ਹੋਏ ਨੇ, ਬਾਣੀ ਪੜ੍ਹਦਿਆਂ ਸੇਵਾ ਨਿਭਾਉਂਦਿਆਂ ਸਤਿਗੁਰੂ ਜੀ ਅੱਖਰ ਵਾਧਾ ਕਾਟਾ ਪੰਚਕ ਮਾਫ ਕਰਨਾ, ਸਰਬਾਧੇ ਕਾਰਜ ਰਾਸ ਕਰਨੇ, ਦਿਨ ਆਪ ਜੀ ਦੇ ਪਾਣੀ 'ਚ ਬਤੀਤ ਹੋਇਆ, ਚਾਰ ਪੈਰੈਣ ਆਪ ਜੀ ਦੇ ਪਾਣੀ 'ਚ ਬਤੀਤ ਕਰਾਵਣੀ, ਸਤਿਗੁਰੂ ਜੀ ਇਸ ਵੇਲੇ ਆਪ ਜੀ ਦੇ ਸੁੱਖ ਆਸਣ ਤਿਆਰ ਕਿਰਪਾ ਕਰੋ ਜੀ, ਪ੍ਰਕਾਸ਼ ਅਸਥਾਨਾਂ ਤੋਂ ਚੱਲ ਕੇ ਸੁੱਖ ਆਸਣੇ ਅਸਥਾਨਾਂ 'ਤੇ ਆਪ ਜੀ ਨੇ ਵਿਸ਼ਰਾਮ ਕਰਨੇ, ਸੰਗਤਾਂ ਨੂੰ ਖੁਸ਼ੀਆਂ ਬਖਸ਼ੋ, ਅੰਮ੍ਰਿਤ ਵੇਲੇ ਦਰਸ਼ਨ ਦੇ ਕੇ ਨਿਹਾਲ ਕਰਨਾ, ਸਹੀ ਪਿਆਰੇ ਮੇ ਜਿੰਦਾ ਮਿਲਿਆ ਤੇਰਾ ਨਾਮ ਚੇਤਾ ਵੇ ਨਾਨਕ ਨਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇਹ ਕੀਰਤਾਂ ਪੰਥ ਸੁਣਿਓ ਗੁਰ ਸੰਗਤ, ਇਹ ਮਲੰਤ ਜਮ ਤਰਾਸ ਮਿਟਾਈ। ਇੱਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੂ ਸ਼ਰਨਾਈ। ਇੱਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੂ ਸ਼ਰਨਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਕਾਹੁ ਟਲ ਗੁਰ ਸੇਵੀਐ, ਅਹਨ ਸਹਿ ਸੁਭਾਈ। ਦਰਸ਼ਨ ਪਰਸਿਆ ਗੁਰੂ ਕਾ, ਜਨਮ ਮਰਨ ਦੁਖ ਜਾਇ। ਸੱਜਣ ਸੱਚਾ ਪਾਤਸ਼ਾਹ ਸ੍ਰੀ ਸ਼ਾਮ ਦਾ ਸ਼ਾਹ, ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵਿਸਾਹ। ਜਿਸ ਪਾਸ ਬੈਠਿਆਂ ਸੋ

ਸਲੋਕ ਮਹੱਲਾ ਤੀਜਾ। ਬਿਨ ਸਤਿਗੁਰ ਸੇਵੇ ਜਗਤ ਮੋਆ, ਬਿਰਥਾ ਜਨਮ ਗਵਾਏ। ਦੂਜਾ ਭਾਏ ਅਤ ਦੁਖ ਲੱਗਾ, ਮਰ ਜੰਮੈ ਆਵੈ ਜਾਏ। ਬਿਨ ਸਤਿਗੁਰ ਸੇਵੇ ਜਗਤ ਮੋਆ, ਬਿਰਥਾ ਜਨਮ ਗਵਾਏ। ਦੂਜਾ ਭਾਏ ਅਤ ਦੁਖ ਲੱਗਾ, ਮਰ ਜੰਮੈ ਆਵੈ ਜਾਏ।

ਅੰਤ ਗਇਆ ਪੁਛਤਾਇ ਮਹੱਲਾ ਤੀਜਾ ਇਸ ਜਗ ਮੈਂ ਪੁਰਖ ਏਕ ਹੈ ਹੋ ਸਗਲੀ ਨਾਰ ਸਬਾਈ ਸਭ ਕਟ ਭੂਗ ਵੈ।

ਦੇ ਸਲੋਕ ਮਹਲਾ ਤੀਜਾ ਬਿਰਨ ਸਤਿਗੁਰ ਸੇਵੇ ਜਗਤ ਮੁਆ ਬਿਰਥਾ ਜਨਮ ਗਵਾਏ ਦੂਜੈ ਭਾਈ ਆਦੁਖ ਲਗਾ ਮਰ ਜੰਮੈ ਆਵੈ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆ ਭਾਅ ਜੀ ਤੁਹਾਡੀਆਂ ਨਾ ਪਰਚੀਆਂ ਕੱਟੀਆਂ ਪਈਆਂ ਪਿਛਲੀਆਂ ਮੇਰੇ ਕੋਲ ਮਾਇਆ ਦੇ ਜਾਂਦੇ ਜੇ ਪਰਚੀ ਵਾਹਿਗੁਰੂ ਸਾਹਿਬ ਜੀਓ ਜਪ ਜੀ ਸਾਹਿਬ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਾਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚਾ ਸੋਚਣ ਹੋਂ ਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪਣ ਹੋਂ ਵਈ ਜੇ ਲਾਏ ਰਹਨ ਅਵਤਾਰ ਭੁੱਖਿਆਂ ਭੁੱਖਣ ਉਤਰੀ ਜੇ ਬੰਨਾਂ ਪੁਣੀਆਂ ਭਾਰ ਸਹਿ ਸਿਆਣਵਾਂ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ ਚਿਲਕ ਚਿਆਰਾ ਹੋਈ ਹੈ ਕੂੜਾ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਮਨ ਆਕਾਰ ਹੁਕਮ ਨ ਕਿਹਾ ਜਾਈ ਹੁਕਮੀ ਹੋਮਨ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚਾ ਹੁਕਮ ਲੇਖ ਦੁੱਖ ਸੁੱਖ ਪਾਈਐ ਇਕਰਾ ਹੁਕਮੀ ਬਖਸੀ ਸਾਕ ਹੁਕਮੀ ਸਦਾ ਪਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਪੁਜੈ ਤਾਂ ਹੁਕਮੈ ਕਹਿ ਨਾ ਕੋਈ

ਗਾਵੈ ਸਾਜ ਕਰੇ ਤਨਖੇ ਗਾਵੈ ਕੋ ਜੀ ਅਲੈ ਫਿਰ ਦੇਹੇ ਗਾਵੈ ਕੋ ਜਾਪੈ ਦੱਸੈ ਦੂਰ ਗਾਵੈ ਕੋ ਵੇਖੈ ਆਦਰਾ ਦੂਰ ਕਥ ਨਾ ਕਥੀ ਨਾ ਆਵੈ ਤੂਟ ਕਥ ਕਥ ਕਥੀ ਕੋਟੀ ਕੁਟਕੋਟ ਦੇਂਦਾ ਦੇ ਲੈਂਦੇ ਥਕਪਾਹੇ ਜੁਗਾ ਜੁਗੰਦਰ ਕਾਹੀ ਖਾਹੇ ਹੁਕਮੀ ਹੂੰ ਚਲਾਏ ਰਾਹੂ ਨਾਨਕ ਵੀ ਸਹਿਵੇ ਪ੍ਰਵਾਹ ਸਾਚਾ ਸਾਹਿਬ ਸਾਚ ਨਾਈ ਬਾਖਿਆ ਭਉ ਅਪਾਰ ਆਖੈ ਮੰਗੈ ਦੇ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿੰਦ ਸਹਿ ਦਰਬਾਰ

ਸਭਿਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਈ ਆਪੇ ਆਪ ਨਿਰੰਜਨ ਸੋਏ ਜਨ ਸੇਵਿਆ ਤਨ ਪਾਇਆ ਮਾਨ ਨਾਨ ਗਾਵੀਆ ਗੁਣੀ ਨਿਦਾਨ ਗਾਵੀਆ ਸੁਣੀਆ ਮਨ ਰੱਖੀਆ ਭਾਉ ਦੁੱਖ ਪਾਰ ਹਰ ਸੁਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ।

ਬੁਝਾਈ। ਸਭਨਾ ਜੀਆਂ ਕਾ ਇੱਕ ਦਾਤਾ ਸੁਮੈ ਮਿਸਰਨ ਜਾਈ। ਤੀਰਥ ਨਾਵਾ ਜਿਸ ਬਾਵਾ ਬਿਨ ਪਾਣੀ ਕੇ ਨਾਈ ਕਰੀ। ਜੇ ਤੀਸਰਠ ਪਾਈ ਵੇਖਾ ਬਿਨ ਕਰਮਾ ਕੇ ਮਿਲਾ ਲਈ। ਬਾਤ ਵਿੱਚ ਰਤਨ ਜਵਾਹਰ ਮਾਣਕ ਜੇ ਗੁਰ ਕੀ ਸਿੱਖ ਸੁਣੀ। ਗੁਰਾਇਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੁਮੈ ਮਿਸਰਨ ਜਾਈ। ਜੇ ਜੁਗਚਾਰੇ ਆਲ ਜਾ ਹੋਰ ਦਸੂਣੀ ਹੋਏ ਨਵਾਂ ਖਨਾਵੇ ਜਾਣੀਆ। ਨਾ ਚਲਾ ਸਭ ਕੋਏ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ। ਜੇ ਤਸਰਨ ਆਵੀ ਤਾਂ ਵਾਸਨ ਪੁੱਛਿਆ ਕੇ ਕੀਟਾ ਅੰਦਰ ਕੀਟਾ ਕਰ ਦੋਸੀ ਦੋਤਰੇ। ਨਾਨਕ ਨਿਰਗੁਣ ਗੁਣ ਕਰੇ ਗੁਣ ਮੰਤਿਆ ਗੁਣ ਦੇ ਤੇਹਾ ਕੋਈ ਨਾ ਸੁਜਈ।

ਸੁਣਿਆ ਪੋਹੇ ਨਾ ਸਕਾ ਕਾ ਨਾਨਕ ਭਗਤਾਂ ਸਦਾ ਵਿਕਾਸ ਸੁਣਿਆ ਦੁੱਖ ਪਾਪ ਕਾ ਨਾ ਸੁਣਿਆ ਈਸ਼ਰ ਬ੍ਰਹਮਾ ਇੰਦ ਸੁਣਿਆ ਮੁਕਤ ਸਲਾਹਣ ਮੰਦ ਸੁਣਿਆ ਜੋ ਜੋ ਤਨ ਵੇਦ

ਰੱਖੇ ਆਗਨ ਸੂਤ। ਜੇ ਕੋ ਬੁਝੇ ਹੋਇਆ ਸਚਿਆ ਧਵਲੈ ਉਮਰ ਗੀ ਤਾ ਪਾਤਰ ਤੀ ਹੁਣ ਬਰਹ ਹੋਰ ਦਿੱਸੇ ਪਾਤਲਾ ਗੁਣਜੋਰ। ਜੀ ਆ ਜਾਤ ਰੰਗਾਂ ਕੇ ਨਾਮ ਸਭਨਾ ਲਿਖਿਆ ਬੁੜੀ ਕਲਾਮ, ਇਹ ਲੇਖਾ ਲਿਖ ਜਾਣਾ ਕੋਏ ਲੇਖਾ ਲਿਖਿਆ ਕੀਤਾ ਹੋਏ। ਕੇਤਾ ਤਾਣ ਸਵਾਲ ਰੂਪ ਕੇਤੀ ਦਾ ਜਣੇ ਗੁਣਗੂਤ, ਕੀਤਾ ਪਸਾਉ ਇੱਕ ਕਾ ਵਾਉ ਦਿਸਤੇ ਹੂੰ ਲਾ ਦਰੀਆ। ਕੁਦਰਤ ਕਮਕਾਂ ਵਿਚਾਰੂ ਵਾਰਿਆ ਜਾਵਾਂ ਇੱਕ ਵਾਰ, ਜੂਤਰ ਬਾਬਾ ਸਾਈ ਭਲੀ ਕਾਰ। ਤੂੰ ਸਦਾ ਸਲਾਮਤ ਨਿਰੰਕਾਰ, ਸੰਘ ਜਬ ਸੰਘ ਭਾਉ ਸੰਘ ਪੂਜਾ ਸੰਤ ਬਤਾਉ। ਅਸੰਖ ਗ੍ਰੰਥ ਮੁਖ ਵੇਦ ਪਾਠ, ਸੰਖ ਜੋ ਮਨ ਰਹੇ ਉਦਾਸ, ਸੰਘ ਭਗਤ ਗੁਣ ਗਿਆਨ ਵਿਚਾਰ। ਅਸੰਖ ਸਤੀ ਆਸੰਖ

ਸਤਿਗੁਰ ਬਾਬਾ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੂਰ ਸੰਘ ਜੂਰ ਰਾਮ ਘੂਰ ਸੰਖ ਅਮਰ ਕਰ ਜਾਹੀ ਜੂਰ ਸੰਘ ਗਾਲ ਵੜ ਹਤਿਆ ਕਮਾਏ ਅਸੰਖ ਬਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਸੰਘ ਮਰੇਸ਼ ਮਰ ਪਾਖਾ ਖਾਏ

ਕਿਰਪਾ ਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਸੰਖ ਹੈ ਸਰਪਾਰ ਹੋਏ ਅਕਰੀ ਨਉ ਕਰੀ ਸਲਾ ਅਕਰੀ ਗਿਆਨ ਗੀਤ ਗੁਣ ਗਾਇ ਅਕਰੀ ਲਿਖਣ ਬੋਲਣ ਮਾਣ ਕ੍ਰਾਂਸ ਸੰਜੋ ਵਖਾਣ ਜਿਨੇ ਲਿਖੇ ਤੇ ਚਰਣਾ ਇੰਦੇ ਫਰਮਾਏ ਤੂੰ ਤੇ ਬਾਹੇ ਨੇਤਾ ਗੀਤਾ ਤੀਤਾ ਨਾਉ ਮਰਣਾ ਵੀ ਨਾਹੀ ਗੋਥਾਓ

ਭਰੀਆ ਹੱਥ ਪੈ ਤਨ ਦੇ ਪਾਣੀ ਧੋਤਾ ਉਤਰ ਸੁਖੀ ਪ੍ਰੀਤਿ ਕੱਪੜ ਹੋਏ ਦੇ ਸਾਬੂਨ ਲਈਆ ਉਤੋਏ ਭਰੀਆ ਮਨ ਬਾਬਾ ਕਾ ਸੰਗੇ ਉਤੂ ਪੈ ਨਾਵਾਂ ਕੈ ਰੰਗ ਪੁੰਨੀ ਪਾਪੀ ਆਖਣ ਨਾਹੀ ਕਰਕਾ ਕਰਨਾ ਨਿਕਲਿਆ ਜਾਓ।

ਸਾਧੀ ਸਮਰ ਲਾਉ ਸਭ ਗੁਣ ਤੇਰੇ ਮਨਾਹੀ ਹੋਏ ਮਨ ਗੁਣ ਕੀਤੇ ਪਵਿੱਤਰਾਂ ਹੋਏ ਸੋ ਵਸਤੇ ਆਸ ਬਾਣੀ ਬਰਮਾਉ ਸਾਤ ਸੁਹਾਣ ਸਦਾ ਮਨ ਚਾਉ ਕਮਨ ਸਵੇਲਾ ਵਖਤਾ ਕਮਨ ਕਮਨ ਥੇਤਾ ਕਮਨ ਮਾਰ ਕਮਨ ਸਿਰੁਤੀ ਮਾਹੁ ਕਮਨ ਜੇਤੁ ਆਕਾਰ

ਗੁਈ ਜਾਂ ਗੁਰਤਾ ਸ੍ਰਿਸ਼ਟੀ ਗੁਰ ਸਾਜੇ ਆਪੇ ਜਾਣਾ ਸੋਈ ਕਿਵ ਕਰੇ ਆਖਾ ਕਿਵ ਸਾ ਲਾਹੀ ਕਿਉਂ ਮਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ।

ਹੋਰ ਕੇ ਹੋਰ ਕਪਾਲ ਥੱਕੀ ਵੀਤ ਕਹਿਣਕ ਬਾਸ ਅਸਰ ਅਠਾਰਾਂ ਕਹਿਣਕ ਦੀ ਬਾਸ ਰੂਮ ਦਾਤ ਲੇਖਾ ਹੋਏ ਤਾਂ ਲਿਖੀਐ ਲੇਖਾ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣ ਆਪ ਸਾਲਾਹੀ ਸਾਲਾਹੀ ਏਤੀ ਸੁਰਤਨ ਪਾਈਆ ਦਦੀਆਂ ਤੈ ਬਹਾ ਸਮੁੰਦਰਾਂ ਜਾਣੀਐ ਸਮੁੰਦ ਸਾ ਸੁਲਤਾਨ ਗ੍ਰਹਿ ਸੇਤੀ ਮਾਲ ਧਨ ਕੀੜੀ ਤਨੜਾ ਹੋਮਨੀ ਜੇ ਤੈ ਮਨੋ ਨ ਵਿਸਰੈ ਅੰਤਰਾ ਸਵਤੀ ਕਰ ਨਿਅੰਤੇ ਅੰਤਰਾ ਕਰੜਾ ਦੇ ਨਿਅੰਤੇ ਅੰਤਰਾ ਵੇਖਣ ਸੁਣ ਨਿਅੰਤੇ ਅੰਤਰਾ ਜਾਪਾ ਗਮਨ ਮੰਤਾ ਅੰਤਰਾ ਜਾਪਾ ਕੀਤਾ ਆਕਾਰ ਅੰਤਰਾ ਜਾਪਾ ਬਾਰਾ ਬਾਰ ਅੰਤਕਾ ਕੀਤੀ ਬਿਰਲਾ ਹੀ ਤਾਂ ਕਿ ਅੰਤਰਾ ਪਾਏ ਜਾਏ ਇਹੋ ਅੰਦਰ ਜਾਣੈ ਕੂਏ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੀ ਬਰੀ ਉੱਚਾ ਨਾਉ ਇਹ ਬਲੀ ਉੱਚਾ ਹੋਵੈ ਕੂਏ ਤੇ ਸੁੱਚਾ ਕੋ ਜਾਣੈ ਸੂਏ ਜੀਵੜਿਆ ਜਣਿਆ ਪਾਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਦਿਲਾਂ ਤੋਂ ਮਾਏ ਕੀਤੇ ਮੰਗਾ ਜੂਦਾ ਪਾਰ ਕੀਤਿਆਂ ਗਣਤ ਨਹੀਂ ਵਿਚਾਰ ਕੀਤੇ ਖਾ ਤੁਟੈ ਵਿਕਾਰ ਕੇਤੇ ਲੈ ਲੈ ਮੁਕਰ ਪਾਹੇ ਕੇਤੇ ਮੂੜਾ ਖਾਹੀ ਖਾਹੇ ਕੇਤਿਆਂ ਦੂਕੂ ਸਰਮਾਰੇ ਪੇਦਾ ਦਨੀ ਦਾਤਾਰ ਬੰਦ ਖਲਾਸੀ ਪਾਣੈ ਹੋਏ ਹੋਰੇ ਆਖਣ ਸੁੱਕਾ ਕੋਏ ਜੇ ਕੋ ਖਾਏ ਗਏ ਆਖਣ ਬਾਏ ਉਹ ਜਾਣ ਜਿੱਤੀਆਂ ਮੈਂ ਖਾਏ

ਏਤੇ ਕਹਿ ਕਹਿ ਉੱਠ ਉੱਠ ਜਾਏ, ਏਤੇ ਕੀਤੇ ਹੋਰ ਕਰੇ ਤਾਂ ਆਖਨ ਸੁੱਕਾ ਕੇ ਈ ਕੇ, ਜੇ ਬੜ ਪਾਵਾ ਤੇ ਮੜ ਹੋਏ, ਨਾਨਕ ਜਾਣਾ ਸਾਚਾ ਸੋ

ਹੈ ਧਰਮ ਵਿਚਾਰੇ ਗਾਵੈ ਸਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ ਗਾਵੈ ਇੰਦੇ ਦਾਸਨ ਬੈਠੇ ਦੇਵਤੇ ਆਂਦਰ ਨਾਲੇ ਗਾਵੈ ਸਿੱਧ ਸਮਾਧੀ ਇੰਦਰ ਗਾਮਨ ਸਾਹਿਬ ਵਿਚਾਰੇ ਗਾਵਨ ਜਤੀ ਸਦੀ ਸੰਦੋਖੀ ਗਾਵੈ ਵੀਰ ਕਰਾਰੇ ਗਾਮਨ ਪੰਡਾ ਪੰਦਰ ਕੀਸਰ ਜੁਗ ਜੁਗ ਵੇਦਾਂ ਨਾਲੇ ਗਾਵੈ ਮੋਹਣੀਆ ਮਨ ਮੋਹਨਾ ਸੁਰਗਾ ਮਛ ਪਿਆਲੇ ਗਾਵਨ ਰਤਨੇ ਪਾਏ ਧੀਰ।

ਤਾਰੇ ਸੇਈ ਤੁਧਨੋ ਗਾਵਾ ਜੂਤਰ ਬਾਮਨ ਰਤੇ ਤੇਰੇ ਪੁੱਤਰ ਸਾਲੇ ਹੋਰ ਕੇਤੇ ਕਾਮਨ ਸੇਮਾ ਚਿਤਨ ਆਮਨ ਨਾਨਕ ਆ ਵਿਚਾਰੇ ਸੋਈ ਸੋਈ ਸਦਾ ਸਾ ਸਾਹਿਬ ਸਾਚਾ ਸਾਚੀ ਨਾਈ ਐ ਪੀ ਹੁਸੀ ਜਾਏ ਨਾ ਜਾਸੀ ਰਚਨਾ ਨਿੰਦਰ ਚਾਈ ਰੰਗੀ ਰੰਗੀ ਭਾਤੀ ਕਾਰ ਘਰ ਜਿਨਸੀ ਮਾਇਆ ਜਿਨੇ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵਦੇ ਦੀ ਮਡਿਆਈ ਜੋ ਤਿਸ ਪਾਵਾ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸ਼ਾਹ ਪਾਤਸ਼ਾਹਿਬ

ਭਾਈ ਪੰਥੀ ਸਗਲ ਜਮਾਤੀ ਮਨ ਜੀਤਾ ਜਗਜੀਤ ਆਦੇਸ਼ ਤਿਸ ਆਦੇਸ਼ ਆਦਾ ਨੀਲਾ ਨਾਦਾ ਨਾ ਜੁਗ ਜੁਗ ਏਕ ਵੇ ਭੁਗਤ ਗਿਆਨ ਦਇਆ ਭੰਡਾਰਨ ਕੜਕੜ ਵਾਜਾ ਨਾਦ ਆਪ ਨਾ ਨਾਥੀ ਸਭ ਜਾ ਕੀ ਰੇ ਸਰੇ ਵਰਾ ਸਾਧ ਸੰਯੋਗ ਬੇਜੋਗ ਦੇ ਕਾ ਚਲਾਵੈ ਲੇਖੇ ਆਵੈ ਭਾਗ ਆਦੇਸ਼ ਤਿਸ ਆਦੇਸ਼ ਆਦਨ ਨਾਦਨਾ ਜੁਗ ਜੁਗੇ ਕੁਮੇਸ਼ ਏਕਾ ਮਾਈ ਜੁਗਤ ਵਿਆਈ

ਸੰਸਾਰ ਜਿਸ ਹੱਥ ਜੂਰ ਕਰ ਵੇਖਾ ਸੁਵੇ ਨਾਨਕ ਤੁਮਨੀ ਨਾ ਕੁਵੇ ਰਾਤੀ ਰੁਤੀ ਸਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤੇ ਵੇ ਧਰਤੀ ਥਾਵ ਰੱਖੀ ਧਰਮ ਸਾਤ ਸਵੇ ਦੀ ਜੁਗਤ ਕੇ ਰੰਗ ਤਨਕੇ ਨਾਮ ਅਨੇਕ ਆਨੰਦ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥਾ ਸਵੇਨ ਪੰਜ ਪ੍ਰਭਾ ਨਦਰੀ ਕਰਮ ਬਾਬਾ ਨਿਸ਼ਾਨ ਘਟ ਪਕਾਈ ਉੱਥੇ ਪਾਏ ਨਾਨਕ ਗਇਆ ਜਾਪੈ ਜਾਇ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾਇਆ ਕੋ ਕਰਮ ਕੇਤੇ ਪਵਨ ਪਾਣੀ ਮੈਂ ਸੁੰਦਰ ਕੀਤੇ ਕਾਨ ਮਹੇਸ਼।

ਕੀਤੀਆਂ ਗਾਣੀ, ਕੀਤੀਆ ਬਾਣੀ, ਕੀਤੇ ਪਾ ਨਰਿੰਦਰ, ਕੀਤੀਆਂ ਸੁਰਤੀ ਸੇਵਾ, ਕੀਤੇ ਨਾਨਕੇ ਅੰਤਰਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੈ ਨਾਲ ਬਨੋਦ ਗੂੜਾ ਆਨੰਦ ਸਰਮ ਖੰਡ ਕੀ ਬਾਣੀ ਰੂਪ, ਦਿੱਤਾ ਘਾਟ ਦਗਣੀਆ ਬਹੁਤਾਂ ਨੂੰ, ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ, ਜੇਕੂ ਕਹਿ ਪਿਛੈ ਪਛਤਾਇ, ਤਿੱਥਾ ਕਰੀਏ ਸੁਰਤ ਮਤ ਮਨ ਬੁੱਧ, ਤਿੱਥਾ ਕਰੀਏ ਸੁਣਾ ਸਦਾਂਗੇ ਸੁਧ, ਕਰਮ ਖੰਡ ਕੀ ਬਾਣੀ ਜੋਰ, ਤਿੱਥਾ ਹੋਰ ਨ ਕੋਈ ਹੋਰ, ਤਿੱਥਾ ਜੋਰ ਮਹਾਂਬਲ ਸੂਰ, ਤਨ ਮੈਂ ਰਾਮ ਰਿਹਾ ਬਨਬੂਰ,

ਕਰਿਆ ਨਾ ਸੱਚਾ ਮਨਸੋਏ। ਸੱਚ ਖੰਡ ਵਸੀ ਨਿਰੰਕਾਰ ਕਰ ਕਰ ਵੇਖਿਆ ਨਿੰਦਰ ਨਿਹਾਰ, ਤਿੱਥਾ ਖੰਡ ਮੰਡਲ ਵਰ ਪੰਡ, ਜੇ ਕੋ ਕਥਾ ਤਾਂ ਅੰਦਰ ਅੰਦਰ।

ਮਤ ਭੁਜੰਗ ਪ੍ਰਿਆਰ ਛੰਦ ਨਮਸਤਮੰਗ ਅਕਾਲੇ ਨਮਸਤਮੰਗ ਕਿਰਪਾਲੇ ਨਮਸਤੰ ਅਰੂਪੇ ਨਮਸਤੰ ਅਨੂਪੇ ਨਮਸਤੰ ਅਭੇਖੇ ਨਮਸਤੰ ਅਲੇਖੇ ਨਮਸਤੰ ਅਕਾਏ ਨਮਸਤੰ ਅਜਾਏ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਅਰਾਮੇ ਨਮਸਤੰ ਅਠਾਮੇ ਨਮਸਤੰ ਅਕਰਮੰ ਨਮਸਤੰ ਅਧਰਮੰ ਨਮਸਤੰ ਅਨਾਮੰ ਨਮਸਤੰ ਅਤਾਮੰ ਨਮਸਤੰ ਅਜੀਤੇ ਨਮਸਤੰ ਅਪੀਤੇ ਨਮਸਤੰ ਅਬਾਹੇ ਨਮਸਤੰ ਅਟਾਹੇ ਨਮਸਤੰ ਅਨੀਲੇ ਨਮਸਤੰ ਅਨਾਦੇ ਨਮਸਤੰ ਅਛੇਦੇ ਨਮਸਤੰ ਅਗਾਧੇ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਉਦਾਰੇ ਨਮਸਤੰ ਅਪਾਰੇ ਨਮਸਤੰ ਸੋਏਕਾ ਨਮਸਤੰ ਅਨੇਕਾ ਨਮਸਤੰ ਅਭੂਤੇ ਨਮਸਤੰ ਅਜੂਬੇ ਨਮਸਤੰ ਨਿਰਕਰਮੇ ਨਮਸਤੰ ਨਿਰਭਰਮੇ ਨਮਸਤੰ ਨਿਰਦੇਸੇ ਨਮਸਤੰ ਨਿਰਪੇਸੇ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਧਾਤੇ ਨਮਸਤੰ ਨਿਰਕਾਤੇ ਨਮਸਤੰ ਨਿਰਤੁਤੇ ਨਮਸਤੰ ਅਭੂਤੇ ਨਮਸਤੰ ਅਲੋਕੇ ਨਮਸਤੰ ਅਸ਼ੋਕੇ ਨਮਸਤੰ ਨਿਰਤਾਪੇ ਨਮਸਤੰ ਅਥਾਪੇ ਨਮਸਤੰ ਤਰਮਾਨੇ ਨਮਸਤੰ ਨਿਧਾਨੇ ਨਮਸਤੰ ਅਗਾਹੇ ਨਮਸਤੰ ਅਬਾਹੇ ਨਮਸਤੰ ਤਰਵਰਗੇ ਨਮਸਤੰ ਅਸਰਗੇ ਨਮਸਤੰ ਪ੍ਰਭੂਗੇ ਨਮਸਤੰ ਸਜੋਗੇ ਨਮਸਤੰ ਅਰੰਗੇ ਨਮਸਤੰ ਅਪੰਗੇ ਨਮਸਤੰ ਅਗਮੇ ਨਮਸਤਸਤਰਮੇ ਨਮਸਤੰ ਜਲਾਸ਼ਰੇ ਨਮਸਤੰ ਨਿਰਾਸ਼ਰੇ ਨਮਸਤੰ ਅਜਾਤੇ ਨਮਸਤੰ ਅਪਾਤੇ ਨਮਸਤੰ ਅਮਜਬੇ ਨਮਸਤਸਤ ਅਜਬੇ ਅਦੇਸੰ ਅਦੇਸੇ ਨਮਸਤੰ ਅਪੇਸੇ ਨਮਸਤੰ ਨਿਰਤਾਮੇ ਨਮਸਤੰ ਨਿਰਵਾਮੇ ਨਮੋ ਸਰਵਕਾਲੇ ਨਮੋ ਸਰਵਦਿਆਲੇ ਨਮੋ ਸਰਵਰੂਪੇ ਨਮੋ ਸਰਵਭੂਪੇ ਨਮੋ ਸਰਵਖਾਪੇ ਨਮੋ ਸਰਵਥਾਪੇ ਨਮੋ ਸਰਵਕਾਲੇ ਨਮੋ ਸਰਵਪਾਲੇ ਨਮਸਤਸਤ ਦੇਵੈ ਨਮਸਤੰ ਅਭੀਵੈ ਨਮਸਤੰ ਅਜਨਮੇ ਨਮਸਤੰ ਸੁਵਰਮੇ ਨਮੋ ਸਰਵਗੌਣੇ ਨਮੋ ਸਰਵਪੌਣੇ ਨਮੋ ਸਰਵਰੰਗੇ ਨਮੋ ਸਰਵਭੰਗੇ ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤੰ ਅਭਰਣੇ ਨਮਸਤੰ ਅਭਰਣੇ ਨਮਸਤੰ ਜਰਾਰੰਗ ਨਮਸਤੰ ਕਰਤਾਰੰਗ ਨਮੋ ਸਰਵਧੰਦੇ ਨਮੋ ਸਰਵਬੰਦੇ ਨਮਸਤੰ ਨਿਰਸਾਕੇ ਨਮਸਤੰ ਨਿਰਭਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਆਨੰਦੇ ਨਮਸਤੰ ਮਹੰਤੇ ਨਮਸਤਸਤ ਰਾਗੇ ਨਮਸਤੰ ਸੁਹਾਗੇ ਨਮੋ ਸਰਵਸੁਖੰ ਨਮੋ ਸਰਵਭੁਖੰ ਨਮੋ ਸਰਵਕਰਤਾ ਨਮੋ ਸਰਵਹਰਤਾ ਨਮੋ ਜੁਗ ਜੁਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ

ਕਰੂਰ ਕਰਮੇ ਦਮੋ ਪ੍ਰੇਤ ਅਪ੍ਰੇ ਦੇਵੇ ਸੋਤਰਮੇ ਨਮੋ ਨੋ ਹਰਤਾ ਨਮੋ ਨਾ ਰੂਪੇ ਨਮੋ ਸਾ ਸਾਹ ਨਮੋ ਭੂ ਭੂਪੇ ਨਮੋ ਦਾਨ ਦਾਨੇ ਨਮੋ ਬਾਰਮਾਨੇ ਨਮੋ ਰੋਗ ਰੋਗੇ ਨਮਸਤੰ ਸ਼ਿਨਾਨੰ ਨਮੋ ਮੰਤਰ ਮੰਤਰੰ ਨਮੋ ਜਨ ਜੰਤਰੰ ਨਮੋ ਇਸ਼ਟਿਸ਼ਟੇ ਨਮੋ ਤਨ ਤੰਤਰੰ ਸਦਾ ਸਹਿਤਾਨੰਦ ਸਰਵੰ ਵਰਾਣਸੀ

ਪਰਮ ਪਰਮੇਸ਼ਵਰੰ ਪ੍ਰਭੁਸ਼ ਪਾਲੰ ਸਦਾ ਸਰਬਦਾ ਸਿਰਦਾਤਾ ਦਿਆਲੰ ਅਸ਼ੇਦੀ ਅਭੇਦੀ ਅਨਾਮੰਗਾ ਕੰਮ ਸਮਸਤੂ ਪਰਾਜੀ ਸਮਸਤਸਤ ਧਾਮ ਤੀਰਾ ਜੂਰ ਚਾਚਰੀ ਸ਼ਾਨ ਜਲੇ ਹੈ ਥਲੇ ਹੈ ਭੀਤ ਹੈ ਪੇ ਹੈ ਪ੍ਰਭੂ ਹੈ ਜੂ ਹੈ ਅਦੇਸ ਹੈ ਭੇਸ ਹੈ ਭੁਜੰ ਪ੍ਰਿਆ ਰਿਸ਼ੰਦ ਅਗਾਧੇ ਅਬਾਧੇ ਆਨੰਦੀ ਸਰੂਪੇ ਨਮੋਸਰਾ ਮਾਨੇ ਸਮਸਤੀ ਨਦਾਨੇ ਨਮਸਤਮੰ ਨਿਰਨਾਥੇ ਨਮਸਤਮੰ ਪਰਮਾਥੇ ਨਮਸਤਮੰ ਅਗੰਜੇ ਨਮਸਤਮੰ ਅਪੰਜੇ ਨਮਸਤਮੰ ਅਕਾਲੇ ਨਮਸਤਮੰ ਅਪਾਲੇ ਨਮੋ ਸਰਵਦੇਸੇ ਨਮੋ ਸਰਾਪੇਸੇ ਨਮੋ ਰਾਜ ਰਾਜੇ ਨਮੋ ਸਾ ਸਾਜੇ ਨਮੋ ਸਾ ਸਾਹੇ ਨਮੋ ਮਾ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਕੇ ਨਮੋ ਸੁਖ ਸੋਖੇ ਨਮੋ ਸਰਬਰੋਗੇ ਨਮੋ ਸਰਾਭੋਗੇ ਨਮੋ ਸਰਬਜੀਤੰ ਨਮੋ ਸਰਾਭੀਤੰ ਨਮੋ ਸਰਬਗਿਆਨੰ ਨਮੋ ਪਰਮਤਾਨੰ ਨਮੋ ਸਰਵਮੰਤਰੰ ਨਮੋ ਸਰਵਜੰਤਰੰ ਨਮੋ ਸਰਵਦ੍ਰਿਸ਼ੰ ਨਮੋ ਸਰਵਕ੍ਰਿਸ਼ੰ ਨਮੋ ਸਰਵਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਆਖਿਜੇ ਆਭਿਜੇ ਸਮਸਤੰ ਪ੍ਰਸਿਜੇ ਕਿਰਪਾਲੰ ਸਰੂਪੇ ਕੁਕਰਮੰ ਵਰਾਣਸੀ ਸਦਾ ਸਰਬਦਾ ਰਿਤ ਸਿਦੰ ਨਿਵਾਸੀ ਚਿਰ ਪ੍ਰਸ਼ੰਨ ਤਵੈ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੁਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮੰਗਾ ਲਾਕਰਮੰ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਬਾਨੇ ਸਰਬੰਗ ਬਾਨੇ ਸਰਬੰਗ ਪ੍ਰਾਣ ਸਰਬੰਗ ਤਰਾਣ ਸਰਬਾਂ ਭੁਗਤਾ ਸਰਬਾਂ ਜੁਗਤਾ ਸਰਬੰਗ ਦੇਵੰ ਸਰਬੰ ਭੇਵੰ ਸਰਬੰ ਕਾਲੇ ਸਰਬੰ ਬਾਲੇ

ਸਰਬ ਬਾਲਕ ਸਰਬ ਕਾਲਕ ਸਰਬ ਕੋ ਪ੍ਰਤਪਾਲ ਕੁਣ ਕਾਲ ਸਰਬ ਬਾਲਕ ਸਰਬ ਕਾਲਕ ਸਰਬ ਕੋ ਕੁਣ ਕਾਲ ਜਤਰ ਤਤਰ ਬਿਰਾ

ਆਖਦੇਸ਼ ਧਰਮ ਤਾਮਸ ਪਰਮ ਰੈ ਭੂਤ ਲਖ ਪੀਸਾ ਅੰਗਰਾ ਨਰੰਗ ਜਾਕੇ ਜਾਤ ਪਾਦਾ ਨਾਮ ਗਰਭ ਗੰਜਾ ਦੁਸ਼ਟ ਪੰਜਨਾ ਮੁਕਤ ਦਾਏ ਕਾਮ ਆਪ ਰੂਪ ਅਮੀ ਕਨੋਸਤਤਾ ਏ ਪੁਰਖ ਅਵਧੂਤ ਗਰਭ ਗੰਜਨ ਸਰਾ ਭੰਜਨ ਆਦ ਨੂੰ ਪਾਸੂਤਾ ਅੰਗਹੀਨ ਭੰਗ ਅਨਾਤਮ ਏ ਪੁਰਖਾ ਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤਪਾਰ ਸਰਬ ਗੰਦਾ ਸਰਬ ਹੰਦਾ ਸਰਬ ਦੇਨ ਵੇਖ

ਪਾਰੇ ਹਰੀਅੰ ਕਰੀਅੰ ਨਿਰਧਾਮੇ ਆਕਾਮੇ ਕੁਜੰਗ ਪ੍ਰਿਆਦ ਛੰਦ ਚਤੁਰ ਚੱਕਰ ਕਰਤਾ ਚਤੁਰ ਚੱਕਰ ਹਰਤਾ ਚਤੁਰ ਚੱਕਰ ਦਾਨੀ ਚਤੁਰ ਚੱਕਰ ਜਾਨੀ ਚਤੁਰ ਚੱਕਰ ਵਰਤੀ ਚਤੁਰ ਚੱਕਰ ਪਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੇ ਚਤੁਰ ਚੱਕਰ ਮਾਨਿਆ ਚਤੁਰ ਚੱਕਰ ਦਾਨਿਆ ਚਾਚਰੀ ਛੰਦਾ।

ਕੇ ਕਾਰਨ ਕੋ ਨਿੰਦ ਹੈ ਕਿ ਰੋਜੀ ਦੇ ਹੰਦ ਹੈ ਕਿ ਰਾਜ ਕਰਹੀਮ ਹੈ ਕਿ ਕਰਮੰ ਕਰੀਮ ਹੈ ਕਿ ਸਰਬੰ ਕਰੀ ਹੈ ਕਿ ਸਰਬੰ ਦਰੀ ਹੈ ਕਿ ਸਰਬੱਤਰ ਮਾਨਿਆ ਕਿ ਸਰਬੱਤਰ ਦਾਨਿਆ ਕਿ ਸਰਬੱਤਰ ਗਾਉਣੇ ਕਿ ਸਰਬੱਤਰ ਪਾਉਣੇ ਕਿ ਸਰਬੱਤਰ ਦੇਸਾ ਕਿ ਸਰਬੱਤਰ ਬੇਸਾ ਕਿ ਸਰਬੱਤਰ ਰਾਜਾ ਕਿ ਸਰਬੱਤਰ ਸਾਜਾ ਕਿ ਸਰਬੱਤਰ ਦੀਨਾ ਕਿ ਸਰਬੱਤਰ ਨੀਨਾ ਕਿ ਸਰਬੱਤਰ ਜਾਹੋ ਕਿ ਸਰਬੱਤਰ ਪਾਹੋ ਕਿ ਸਰਬੱਤਰ ਦੇਸਾ ਕਿ ਸਰਬੱਤਰ ਪੇਸਾ ਕਿ ਸਰਬੱਤਰ ਕਾਲਾ ਕਿ ਸਰਬੱਤਰ ਪਾਲਾ ਕਿ ਸਰਬੱਤਰ ਹੰਤਾ ਕਿ ਸਰਬੱਤਰ ਗੰਤਾ ਕਿ ਸਰਬੱਤਰ ਭੇਖੀ ਕਿ ਸਰਬੱਤਰ ਭੇਖੀ ਕਿ ਸਰਬੱਤਰ ਕਾਜਾ ਕਿ ਸਰਬੱਤਰ ਰਾਜਾ ਕਿ ਸਰਬੱਤਰ ਸੁੱਖ ਕਿ ਸਰਬੱਤਰ ਭੁੱਖ ਕਿ ਸਰਬੱਤਰ ਤਰਾਣ ਕਿ ਸਰਬੱਤਰ ਪ੍ਰਾਣ ਕਿ ਸਰਬੱਤਰ ਦੇਸਾ ਕਿ ਸਰਬੱਤਰ ਭੇਸਾ ਕਿ ਸਰਬੱਤਰ ਮਾਨਿਆ ਸਦਾ ਪ੍ਰਧਾਨਿਆ ਕਿ ਸਰਬੱਤਰ ਜਾਪਿਆ ਕਿ ਸਰਬੱਤਰ ਥਾਪਿਆ ਕਿ ਸਰਬੱਤਰ ਭੰਨ ਕਿ ਸਰਬੱਤਰ ਮਨ ਕਿ ਸਰਬੱਤਰ ਇੰਦਰ ਕਿ ਸਰਬੱਤਰ ਚੰਦਰ ਕਿ ਸਰਬੰ ਕਲੀਮ ਕਿ ਪਰਮੰ ਬਹੀਮ ਕਿ ਆਕਲ ਅਲਮ ਕਿ ਸਾਹਿਬ ਕਲਮ ਕਿ ਉਸਨਲ ਵਜੂ ਹੈ ਤਮਾਮ ਰਜੂ ਹੈ ਹਮੇਸ਼ਰ ਸਲਾਮ।

ਚਰਪਰਿਛੰਦਵੈ ਪ੍ਰਸਾਦ ਸਰਬੰ ਹੰਤਾ ਸਰਬੰ ਗੰਤਾ ਸਰਬੰ ਖਿਆਤਾ ਸਰਬੰ ਗਿਆਤਾ ਸਰਬੰ ਹਰਤਾ ਸਰਬੰ ਕਰਤਾ ਸਰਬੰ ਪ੍ਰਾਣ ਸਰਬੰ ਤ੍ਰਾਣ ਸਰਬੰ ਕਰਮਾ ਸਰਬਾਂ ਧਰਮਾਂ ਸਰਬਾਂ ਯੁਗਤਾ ਸਰਬਾਂ ਮੁਕਤਾ ਰਿਸ਼ਾਵਲ ਸੰਤਵੈ ਪ੍ਰਸਾਦ ਨਮੋ ਦਰਕਨਾਸੇ ਸਦੈਵੰ ਪ੍ਰਕਾਸੇ ਅਨੰਗੰ ਸਰੂਪੇ ਅਭੰਗੰ ਵਿਬੂਦੇ ਪਰਮਾਤਮ ਪਰਮਾਥੇ ਸਦਾ ਸਰਬਸਾਥੇ ਅਗਾਧ ਸਰੂਪੇ ਨਿਰਭਾ ਵਿਬੂਦੇ ਅਨੰਗੀ ਅਨਾਮੇ ਤ੍ਰਭੰਗੀ ਤ੍ਰਕਾਮੇ ਤ੍ਰਿਵਰਗੰ ਤ੍ਰਭਾ ਅਨੰਗੀ ਅਨਾਮੇ ਤ੍ਰਭੰਗੀ ਤ੍ਰਕਾਮੇ ਨਿਰਭੰਗੀ ਸਰੂਪੇ ਸਰਭੰਗੀ ਅਨੂਪੇ ਨ ਪੋਤਰੈ ਨ ਪੁੱਤਰੈ ਨ

ਹਮੇਸ਼ਰ ਸਲਾਮ ਸਮਸਤਲ ਕਲਾਮ ਕਿਸੈ ਦਿਮਾਗ ਹੈ ਕਿ ਸੁਨ ਚਿਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ ਕਰਹੀਮ ਹੈ ਕਿ ਰੋਜੀ ਦੇਹੰਦ ਹੈ ਕਿ ਰਾਜ ਕਰਹਿੰਦ ਹੈ ਕਰੀਮ ਮੁਲਕ ਮਾਲ ਹੈ ਕਿ ਸੁਨ ਜਮਾਲ ਹੈ ਗਰੀਬ ਮੁਲਖ ਰਾਜ ਹੈ ਗਰੀਬ ਉਲ ਨਵਾਜ ਹੈ ਹਰੀ ਬੁਲ ਸਿਕੰਨ ਹੈ ਰਾਸਲ ਫਿਕੰਨ ਹੈ ਕਲੰਕ ਬਰਨਾਸ ਹੈ ਸਮਸਤ ਨਿਵਾਸ ਹੈ ਅਗੰਜਲ ਅਗਨੀਮ ਹੈ ਰਜਾਇ ਕਰੀਮ ਹੈ ਸਮਸਤਲ ਜਬਾ ਹੈ ਕਿ ਸਾਹਿਬ ਕਿਰਾ ਹੈ ਕਿ ਨਰਕੰ ਬਰਨਾਸ ਹੈ ਬਹਿਸਤਲ ਨਿਵਾਸ ਹੈ ਕਿ ਸਰਬਲ ਗਵਨ ਹੈ ਮੇਸਲ ਦਰਵਨ ਹੈ ਤਮਾਮਲ ਤਮੀਜ ਹੈ ਸਮਸਤਲਾ ਜੀਜ ਹੈ ਪਰਮਰਮੀਸ ਹੈ ਸਮਸਤਲਾ ਦੀਸ ਹੈ ਅਦੇਸਲਾ ਲੇਖ ਹੈ ਮੇਸਲਾ ਭੇਖ ਹੈ ਜਮੀਨਰ ਜਮਾ ਹੈ ਮੀਕੁਲ ਮਾਂ ਹੈ ਕਰੀਮੁਲ ਕਮਾਲ ਹੈ ਕਿ ਜੁਰਤ ਜਮਾਲ ਹੈ ਕਿ ਅਚਲੰਗ ਪ੍ਰਕਾਸ਼ ਹੈ ਮਿੱਤੋ ਸਵਾਸ ਹੈ ਕਿ ਅਜਬਾ ਸਰੂਪ ਹੈ ਮਿੱਤੋ ਬਭੂਤ ਹੈ ਮਿੱਤੋ ਪਸਾ ਹੈ ਕਿ ਆਤਮ ਪ੍ਰਭਾ ਹੈ ਕਿ ਅਚਲੰਗ ਅਨੰਗ ਹੈ ਮਿੱਤੋ ਅਭੰਗ ਹੈ ਮਧੂ ਭਾਰ ਛੰਦ ਵ ਪ੍ਰਸਾਦ

ਜਸ ਹੈ ਭੁਜੰਗ ਬਰਿਆ ਨਿਸ਼ਾਂਦ ਨਮੋ ਸੂਰ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰਿੰਦਰੇ ਨਮੋ ਅੰਧਕਾਰੇ ਨਮੋ ਤੇ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਮ ਸੁਨ ਸ਼ਾਂਤ ਰੂਪੇ ਨਮੋ ਪਰਮ ਤਤੰਗ ਤਤੰਗ ਸਰੂਪੇ ਨਮੋ ਜੋ ਜੁਗ ਨਮੋ ਜੋ ਜੁਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁਧ ਜੁਧੇ ਨਮੋ ਗਿਆਨ ਗਿਆਨੇ ਨਮੋ ਭੁਜ ਭੁਜੇ ਨਮੋ

ਪ੍ਰਿਆ ਲੈ ਕੇ ਭੁਜੰਗ ਪ੍ਰਿਆ ਰਿਛੰਦ ਨਮਸਤੁਲ ਬਰਨਾਮੀ ਸਮਸਤੁਲ ਬਰਨਾਸੇ ਆਗੰਜਲ ਉਨਾਮੀ ਸਮਸਤੁਲ ਨਿਵਾਸੇ ਨਰਕਾਮ ਬਿਬੂਦੇ ਸਮਸਤੁਲ ਸਰੂਬੇ ਕੋਕਰਮੰ ਬਰਨਾਸੀ ਸੁਧਰਮੰ ਬਿਬੂਦੇ ਸਦਾ ਸਹਿਦਾਨੰਦ ਸਤਰੰਗ ਬਰਨਾਸੀ ਕਰੀ ਮੁਲਕ ਨਿੰਦਾ ਸਮਸਤੁਲ ਨਿਵਾਸੀ ਅਜਾਏ ਬਿਬੂਤੇ ਗਜਾਏ ਬਗਨੀਮੇ ਹਰੀਅੰ ਕਰੀਅੰ ਕਰੀ ਮੁਲਰਹੀਮੇ ਚਤਰ ਚੱਕਰ ਵਰਤੀ ਚਤਰ ਚੱਕਰ ਪੁਗਦੇ ਸੋ ਅੰਬਭ ਸੁਭੰ ਸਰਬਦਾ ਸਰਬ ਜੁਗਤੇ।

ਪ੍ਰਸਾਦ ਪਾਤਸ਼ਾਹੀ ਦਸਵੀਂ ਤਵੈ ਪ੍ਰਸਾਦ ਸਵਈਏ ਸਰਾਵਗ ਸੁਧ ਸਮੂਹ ਸਧਾਨ ਕੇ ਦੇਹ ਫਿਰਿਓ ਕਰ ਜੂਗ ਨਿਤੀ ਕੇ ਸੁਸਰਾਧਨ ਸੁਧ ਸੁਰਾਰਗ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹਿਦੇਸ਼ ਕੋ ਦੇਖ ਰਹੇ ਹੋ ਮਰ ਕੋ ਨ ਦੇਖੀਏ ਪਰਾਮ ਪਤੀ ਕੇ ਸ਼੍ਰੀ ਭਗਵਾਨ ਕਿਭਾਏ ਕਿਰਪਾ ਹੂੰ ਤੇ ਏਕ ਰਤੀ ਮਿਨ ਏਕ ਰਤੀ ਕੇ ਮਾਤਿਮ ਤੰਗ ਜਰੇ ਜਰ ਸੰਗਾਨੂਪ ਤੰਗ ਸੁਰੰਗ ਸਵਾਰੇ ਕੂੜ ਤੁਰੰਗ ਕੁਰੰਗ ਸਿਕੂ ਦੱਤਾ ਭੌਣ ਕੇ ਗੌਣ ਕੋ ਜਾਤਨ ਮਾਰੇ ਭਾਰੀ ਭੁਜਾਨ ਕੇ ਭੂ ਬਲੀ ਬੈ ਨਾਵਨ ਸੀਸ ਨ ਜਾਤ ਵਿਚਾਰੇ ਤੇ ਪੈ ਤਾ ਕਾਂ ਪੈ ਭੂਵਤ ਅੰਤ ਕੋ ਨੰਗੇ ਹੀ ਪਾਏ ਪਦਾਰੇ ਜੀਤ ਫਰੈ ਸਭ ਦੇ ਦਸਾਨ ਕੋ ਬਾਜਤ ਢੋਲ ਮ੍ਰਦੰਗ ਨੰਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਦ ਹੀ ਆ ਰਾਜ ਹਜਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੇ ਨੀ ਜਾਤ ਵਿਚਾਰੇ ਸ਼੍ਰੀ ਪਾਤ ਸ਼੍ਰੀ ਭਗਵਾਨ ਭਜੇ ਬਿਨਾ ਅੰਤ ਕਾਉ ਅੰਤ ਕੇ ਦਾਮ ਸਦਾਰੇ ਤੀਰਥ ਨਾਨ ਦੇ ਆਤਮਦਾਨ ਸੋ ਸੰਜਮ ਨੀਮਾ ਨੀਕ ਵਸੀਕਾ ਭੀਤ ਪੁਰਾਨ ਕਦੀਪ ਕੁਰਾਨ ਜਮੀਨ ਜਮਾਨ ਸੁਬਾਨ ਕਬੀਕਾ ਪੌਣ ਹਾਰ ਜਤੀ ਜਾ ਤਾਰ ਸਭਾ ਸੁਭ ਚਾਰ ਹਜ਼ਾਰ ਕਦੇਖਾ ਸ਼੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲੇਖਾ ਸੁਧ ਸੇ ਬਹਾਦੁਰੰਦ ਬਾਸੋ ਸਾ ਸੁਨਾਦੁਰ ਜਾਨ ਦਲੈਂਗੇ ਭਾਰੀ ਘੁਮਾਨ ਭਰੇ ਮਨ ਮੈਂ ਕਰ ਪਰਬਤ ਪੰਖਾ ਲੇ ਨਹਾ ਲੈਂਗੇ ਤੂਰਾਰੀਨ ਮਰੂਰ ਮਵਾਸਨ ਮਾਤਿਮ ਤੰਗਨ ਮਾਨ ਮਲੈਂਗੇ ਸ਼੍ਰੀ ਪਾਤ ਸ਼੍ਰੀ ਭਗਵਾਨ ਕਿਰਪਾ ਬਿਨ ਦਿਆ ਜਹਾਂ ਨਿਦਾਨ ਚਲੈਂਗੇ ਬੀਰਾ ਪਾਰ ਬਨੇ ਬਰਿਆਰ ਵਿਚਾਰਾ ਸਾਰ ਕੀ ਧਾਰ ਪਛਈਆ ਤੂਰ ਦੇਸ਼ ਮਲਿੰਦ ਮਵਾਸਨ ਮਾਤਿਕ ਜਾਨ ਕੇ ਮਾਨ ਮਲਈਆ ਗਾੜੇ ਗਲਾਨ ਕੇ ਤੂੜ ਨਹਾਰ ਸੁਬਾਤਨ ਹੀ ਚਗਚਾਰ ਲਵਈਆ ਸਾਹਿਬ ਸ਼੍ਰੀ ਸਭ ਕੋ ਸਰਨਾਇਕ ਜਾਚਕ ਅਨੇਕ ਸੁਏਕ ਦਵਈਆ ਦਾਨ ਵਧੇ ਫਨਿੰਦੇ ਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਵਥਾ ਥਪੈਂਗੇ ਪੁਨ ਪਰਤਾਪਨ ਬਾੜ ਜੈ ਤੁਨ ਭਾਪਨ ਗੀ ਭਾਪੁਨ ਜਖ ਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ

ਬਾਸ ਕੀਓ ਵਿਖਿਆਨ ਸੋ ਬੈਠਕੈ ਐਸੇ ਹੀ ਐਸੇ ਸੋ ਬੈਸ ਬਤਾਇਓ ਸਾਚ ਕਹੂੰ ਸੁਣ ਲਿਹੋ ਸਵੈ ਜਨ ਪ੍ਰੇਮ ਕੀਆ ਤਨਹੀ ਪ੍ਰਭਾਇਓ ਕਾਹੂ ਲੈ ਪਾਹਨ ਬੂ ਦਰਿਓ ਸਿਰ ਕਾਹੂ ਲੈ ਲਿੰਗਰੇ ਲਟਕਾਇਓ ਕਾਹੂੰ ਲਖਿਓ ਹਰ ਵਾਚੀ ਦਸਾ ਮੈਂ ਕਾਹੂੰ ਬਸ਼ਾਂ ਕੋ

ਪਹੁੰਚਾਵ। ਸੁਖੀ ਬਸਾ ਮੋਰ ਪਰਿਵਾਰਾ, ਸੇਵਕ ਸਿੱਖ ਸਭਾ ਕਰਤਾਰਾ, ਮੋਰ ਇੱਛਾ ਨਹੀਂ ਕਰਦਾ ਕਰੀਆ, ਸਭਾ ਰਣ ਗਉ ਵਾਰ ਸੰਗਰੀਆ। ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ, ਤੁਮੈਂ ਛਾੜ ਕੋਈ ਅਵਰ ਨ ਤਿਆਉ, ਜੋ ਬਾਰ ਚਾਹੋ ਸੁਤਮ ਦੇ ਪਾਉ। ਸੇਵਕ ਸੇਕਾ ਮਾਰੇ ਤਾਰੀਆ, ਚਿੰਤਨ ਸਤਰ ਹਮਾਰੇ ਮਾਰੀਆ।

ਮਾਤਾ ਜਗਤ ਬਣਾਇਓ, ਦੇਵ ਦੈਨ ਜਚਨੇ ਬਜਾਇਓ, ਆਦਿ ਅੰਤੀ ਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ, ਨਮਸ਼ਕਾ ਤਿਸ ਹੀ ਕੋ ਹਮਾਰੀ, ਸਕਲ ਪ੍ਰਜਾ ਜਨ ਆਪ ਸਵਾਰੀ, ਸਿਵ ਕਰਨ ਕੋ ਸਭ ਗੁਣ ਸੁਗਦੀਆ, ਸਤਰਨ ਕੋ ਪਾਲਮੋ ਬਰ ਕੀਆ, ਕੜ ਕੜ ਕੇ ਅੰਦਰ ਕੀ ਜਾਂਦ, ਭਲੇ ਬੁਰੇ ਕੀ ਵੀਰ ਪਛਾਣ, ਚੀਟੀ ਤੇ ਕੁੰਚਰਿਆ ਸੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਬੂਲਾ, ਸੰਦਰਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਗੇ ਸੁਖੀ, ਏਕ ਏਕ ਹੀ ਵੀਰ ਪਛਾਣੈ, ਕੜ ਕੜ ਕੇ ਪੜ ਪੜ ਕੀ ਜਾਣੈ, ਜਬਦ ਕਰ ਕਰਾ ਕਰਤਾਰਾ, ਪ੍ਰਜਾ ਤਰ ਤਬਦੀ ਅਪਾਰਾ, ਜਬ ਆਕਰਖ ਕਰਤ ਹੋ ਕਬਹੂੰ, ਤੁਮੈ ਮੰਤ ਦੇ ਤਰ ਸਭ ਹੂੰ, ਜੇਤੇ ਬਦਨ ਸਹਿਟ ਸਭ ਤਾਰੈ।

ਦੁਸ਼ਟ ਜਦੇਠ ਵਧ ਉਤਪਾਤਾ ਸਗਲ ਮਲੇਸ਼ ਕਰੂ ਰਣਕਾਤਾ ਜੇ ਆ ਤੁ ਤਵ ਸ਼ਰਣੀ ਪਰੇ ਤਨਕਾ ਦੁਸ਼ਟ ਦੁਖਦਾ ਵੀ ਮਰੇ ਪੁਰਖ ਜਮਨ ਪਾਪਰੇ ਤਿਹਾਰੇ ਤਨਕੇ ਤੁਮ ਸੰਗੜ ਸਵਟਾਰੇ ਜੂ ਕਲ ਗੁਰੂ ਇਕ ਬਾਰ ਦੇ ਆਏ ਹਾਂ ਤਾਂ ਕਿ ਕਾਲ ਨਿਕਲਦਾ ਰੱਛਾ ਹੋਏ ਤਾਂ ਹੀ ਸਭ ਕਾਲਾ ਦੁਚਾਰੀ ਤਰੈ ਤਦਕਾਲਾ ਕਿਰਪਾ ਦ੍ਰਿਸ਼ਟਾ ਤਨ ਜਾਏ ਨਿਹਰਹੁ ਤਾਂ ਕਿ ਤਾ ਤਨਕ ਮੂੰਹ ਹਰਹੁ ਰੇਤਾ ਸਿਰ ਕਰਮ ਸਭ ਹੋਈ ਦੁਸ਼

ਪ੍ਰੀਤਮ ਸ਼ਰਨ ਦਿਹਾਰੀ ਆਪ ਹਾ ਦਲਿਉ ਵਾਰੀ ਸਰਬ ਠਾਰ ਮੋਹ ਸਹਾਈ ਦੁਸ਼ਟਾ ਦੁਖ ਤੇਰਿਉ ਬਚਾਈ ਕਿਰਪਾ ਕਰੀ ਹੰਬਰ ਜਗਮਾਤਾ ਗ੍ਰੰਥ ਕਰਾ ਪੂਰਨ ਸਮਰਾਤਾ ਕਰਬੇ ਸਗਲ ਦੇ ਕੁਹਰਤਾ ਦੁਸ਼ਟ ਦੁਖੀਅਨ ਕੁਸ਼ਾ ਕਰਤਾ ਸ੍ਰੀਆ ਤੁਜਾ ਭਏ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਸ਼ਦ ਫਲ ਪਾਵੈ ਸੋਈ ਦੂਹ ਨੰਤ ਸਾਹਿਬ ਆਪਦ ਕੋਈ ਅੜੇਲਾ ਸੁਨੈ ਗੁੰਗ ਜੋ ਜਾਹੇ ਸੁਰਸ ਨਾ ਪਾਵਈ ਸੁਨੈ ਮੂੜ ਚਿਤ ਲਾਏ ਚਤੁਰਤਾ ਆਵਈ।

ਨਵੈ ਬਾਜੂੰ ਕਿਆ ਕਰੇ ਵਿਚਾਰੀਆ ਤੋ ਦੰਭਾ ਸਮਰਥ ਹੋਏ ਨਾਹੀ ਕਿਰਪਾ ਕਰ ਬਨਵਾਰੀਆ ਏ ਸਨਾਉ ਰਤਾ ਨਾਹੀ ਸ਼ਬਦ ਲਾ ਸਵਾਰੀਆ ਕਹਿ ਨਾਨਕ ਨਵੈ ਬਾਜੂੰ ਕਿਆ ਕਰੇ ਵਿਚਾਰ

ਚੰਚਲ ਚਤੁਰਾਈ ਕਿਨੈ ਨ ਪਾਇਆ। ਇਹ ਮਨ ਪਿਆਰਿਆ ਤੂੰ ਸਦਾ ਸਾਹ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲਾ ਨਾਹੀਂ ਤੇਰਾ ਨਾਲੇ, ਸਾ ਤੇਰਾ ਚੱਲਾ ਨਾਹੀਂ ਦਹਿਨਾ ਕਿੰਚ ਦਲਾਈਆ, ਐਸਾ ਕੰਮ ਲੈ ਨਾ ਕੀਚੈ ਜ ਅੰਤ ਪਛੋਂ ਤਾਈਆ, ਸਤ ਗੁਰੂ ਕਾ ਉਪਦੇਸ਼ ਸੁਣ ਹੋਵੈ ਤੇਰੇ ਨਾਲੇ, ਕਹਿ ਰਾਣ ਮਨ ਪਿਆਰੇ ਤੂੰ ਸਦਾ ਸਾਹ ਸੰਭਾਲੇ, ਅਗਮ ਅਗੋਚਰਾ ਤੇਰਾ ਅੰਦਰ ਪਾਇਆ, ਅੰਤੋ ਨਾ ਪਾਇਆ ਕਿਨੈ ਤੇਰਾ, ਆਪਣਾ ਆਪ ਤੂੰ ਜਾਣ ਹੈ, ਜੀ ਅਜੰਦ ਸਭ ਖੇਲ ਤੇਰਾ ਕਾਕੂ ਆਪ ਖਾਣੈ, ਆਖਾ ਤਾਂ ਵੇਖਾ ਸਭ ਤੂੰ ਹੈ ਜਿਨ ਜਗਤੋਂ ਪਾਇਆ, ਕਹਿ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਦਰ ਪਾਇਆ, ਸੋਰ ਨਾਰ ਮੁਨਗਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ,

ਇਹ ਤਿਸ਼ਨਾ ਮੱਡਾ ਰੋਗ ਲੱਗਾ ਮਨ ਮਨੋ ਬੇਸਾਰਿਆ ਬੇਤਾ ਮੈਂ ਨਾਮ ਤੁਮ ਸੋ ਸੁਣੈ ਨਾਹੀ ਫਿਰੈ ਜਿਉਂ ਬੇਤਾ ਲਿਆ।

ਪੰਚਾ ਨਾਹੀ ਮਨਸਾ ਸਾਸ ਸਮਾਣੀ ਜਨਮ ਰਾਜ ਨਿਰਘਟਿਆ ਭਲੇ ਸੇਵਣ ਜਾਰੇ ਕਹਿ ਨਾਨਕ ਜੇ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸ਼ਰਮ ਗੋਵੈ।

ਸਮਾਣੀ ਪੀ ਬਹੁ ਅੰਮ੍ਰਿਤ ਸਦਾ ਰਹੁ ਹਰ ਰੰਗ ਜਪਿਹੁ ਸਾਰੰਗ ਬਾਣੀ ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਕੱਚੀ ਸਤਿਗੁਰ ਬਾਜੋਂ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਪ ਖਾਣੀ ਹਾਰ ਹਾਰ ਨਿਤ ਕਰੈ ਰਸਨਾ ਕਹਿਆ ਕਿਛੂ ਨਾ ਜਾਣੀ ਚਿੱਤ ਜਿਨ ਕਾ ਹਰਲਾ।

ਸੰਸਾਰ ਭਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿੰਦਾ ਹਰਮਨ ਵਸਿਆ ਬੁਲੈ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਰਪਾਏ ਜਿਸਨੂੰ ਅੰਦਰ ਹਲ ਵਲਾਗਾ ਜਾਗਦ ਰਹਿਣ ਵਿਹਾਣੀ।

ਨਾਨ ਮਲਾਗੀ ਤਿਨ ਵਿੱਚੇ ਮਾਇਆ ਪਾਇਆ। ਹਰਿ ਆਪ ਅਮੁੱਲਕ ਹੈ ਬੁਲਣਾ ਪਾਇਆ ਜਾਏ, ਬੁਲਣਾ ਪਾਇਆ ਜਾਏ ਕਿਸੈ ਬਿਟੂੰ ਰਹੀ ਲੋ ਬਿਰਲਾਏ। ਐਸਾ ਸਤਿਗੁਰ ਜੀ ਮਿਲਾ ਤੈਨੂੰ ਸਰਸੰਬੀਆ ਵਿੱਚੋਂ ਆਪ ਜਾਏ, ਜੇ ਸਦਾ ਜੀਆ ਤੈ ਮੰਦਰੈ ਹਾਰ ਵਸੀ ਮਨਿਆਏ।

ਹਰ ਵਸੀਮਣ ਆਏ। ਏ ਸਰੀਰਾ ਮੇਰਿਆ ਮੈਂ ਜੋਤ ਰੱਖੀ ਤਾਂ ਤੂੰ ਨਿਮੈ ਆਇਆ, ਆ ਜੋਤ ਰੱਖੀ ਤੁਰ ਵੇਚਾ ਤਾਂ ਤੂੰ ਨਿਮੈ ਆਇਆ। ਹਰਿ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਪਾਏ ਜਗ ਦਿਖਾਇਆ, ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲ ਨਦਰੀ ਆਇਆ। ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾਂ ਤੂੰ ਨਿਮੈ ਆਇਆ। ਮਨ ਚਾਓ ਭਇਆ ਪ੍ਰਭ ਆਗਮ ਸੁਣਿਆ,

ਦੁਲ ਕਰਮ ਕਮਾਇਆ, ਕੇ ਕਰਮ ਕਮਾਇਆ, ਦੁਲ ਦਸਰੀ ਰਾਜਾਂ ਤੂੰ ਨਿਗਮਾਇਆ, ਜਿਨ ਹਰ ਦੀ ਰਾਹ ਰਚਨ ਰਚਿਆ, ਸੂ ਹਰ ਮਨ ਨਾਮ ਵਸਾਇਆ, ਗੁਰਪ੍ਰਸਾਦੀ ਹਰਮਨ ਵਸਿਆ, ਪੂਰ ਬਲਖਿਆ ਪਾਇਆ, ਕਹਿ ਨਾਨਕ ਇਹ ਸਰੀਰ ਪਰਵਾਨ ਹੁਆ, ਜਿਨ ਸਤਿਗੁਰ ਸੁਚਿ ਦਿਲਾਇਆ।

ਨੇ ਹਾਲਿਆ ਇਹੋ ਵਿਸੰਸਾਰ ਤੁਮ ਦੇਖਦੇ ਹੋ ਹਰ ਕਾ ਰੂਪ ਹੈਰ ਰੂਪ ਨਦਰੀ ਆਇਆ ਗੁਰ ਪ੍ਰਸਾਦੀ ਬੁੱਧਿਆ ਜਾ ਵੇਖਾਂ ਹਰ ਇੱਕ ਹੈ ਹਰ ਬਿਨੇ ਵਰਨਾ ਕੋਈ ਕਹਿ ਨਾਨਕੇ ਨੇਤਰੇ ਅੰਧ ਸੇ ਸਰਗੁਣ ਮਿਲਿਆ ਦਿਨ ਦਿਸ਼ਟਾ ਹੋਈ ਇਹ ਸਰਮ ਨੂੰ ਮੇਰੇ ਹੋ ਸਾਚਾ ਸੁਣਨ ਨੂੰ ਬਿਠਾਏ ਸਾਚਾ ਸੁਣਨ ਨੂੰ ਬਿਠਾਏ ਸ੍ਰੀ ਲਾਏ ਸੁਣੋ ਸਰਬਾਣੀ ਜੇ ਸੁਣੀ ਮੰਦਰ ਹਰਿਆ ਹੋਆ ਰਸਨਾਰਾ ਸਮਾਣੀ ਸੱਚ ਅਲੱਖ ਬਣਾਣੀ ਤਾਂ ਕੀ ਕਰ ਕਹੀ ਨਾ ਜਾਏ ਕਹਿ ਨਾਨਕੇ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚਾ ਸੁਣਨ ਨੂੰ ਬਿਠਾਏ ਹਰ ਜੀਉ ਗੁਫਾ ਅੰਦਰ ਰੱਖ ਵਾਜਾ ਪਾਉਣ ਵਜਾਇਆ ਵਜਾਇਆ ਵਾਜਾ ਪਾਉਣ ਨੌ ਦੁਬਾਰੇ ਪ੍ਰਗਟ ਕੀਏ ਦਸਵਾਂਗ ਪੁੱਤਰ ਖਾਇਆ ਗੁਰਦੁਆਰਾ ਲਾਏ ਭਾਵਨੀ ਕਨਾ ਦਸਵਾਂ ਦੁਆ ਦਿਖਾਇਆ ਤੈਨੇਕ ਰੂਪ ਨਾਨਮ ਨਿਸਦਾ ਅੰਦਰ ਜਾਈ ਪਾਇਆ

ਸਿੱਖ ਓੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ। ਹਰੇ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜੁਨ ਹਰਗੋਬਿੰਦ ਨੋਂ ਸਿਮਰੋਂ ਸ੍ਰੀ ਹਰਿ ਰਾਇ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਉ ਨਿਧ ਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਗ ਸੁਣ ਕੇ ਅੰਡਿੱਟ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਲਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨਾਂ ਪਿਆਰਿਆਂ ਸਚਿਆਰਿਆਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤੇ ਆਵੇ ਚੇਤਾ ਮਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਮਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਅੰਤਰਜਾਮੀ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹਿਨ ਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਹਜ਼ੂਰ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਸਤਿਗੁਰੂ ਜੀ ਆਪ ਜੀ ਨੇ ਕਿਰਪਾ ਬਖਸ਼ਿਸ਼ ਰਹਿਮਤ ਕੀਤੀ ਅੰਮ੍ਰਿਤ ਵੇਲੇ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ। ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਨਿਤਨੇਮ ਬਾਣੀਆਂ ਦੇ ਪਾਠ ਹੋਏ ਬਾਣੀ ਪੜ੍ਹਦਿਆਂ ਸੇਵਾ ਨਿਭਾਉਂਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ ਅੱਗੇ ਤੋਂ ਸਮੱਤ ਬਖਸ਼ਣੀ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਸ਼ਰਧਾ ਪਿਆਰ ਭਾਵਨਾ ਦੇ ਨਾਲ ਸੇਵਾ ਕਰਨ ਦੇ ਉੱਦਮ ਬਖਸ਼ਣੇ। ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤ ਅਤੇ ਸੇਵਾਦਾਰਾਂ ਦੇ ਹਿਰਦਿਆਂ 'ਤੇ ਵਸਾਉਣਾ ਸਰਬੱਤ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ ਸ਼ੁਭ ਮਨੋ ਭਾਵਨਾਵਾਂ ਪੂਰੀਆਂ ਕਰਨੀਆਂ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਆਪਸੀ ਪਿਆਰ ਇਤਫਾਕ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਣੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਰੱਖਣੀ ਪੰਥ ਵਿੱਚ ਏਕਤਾ ਪਿਆਰ ਇਤਫਾਕ ਬਖਸ਼ਣਾ ਜੀ ਸਾਰੇ ਸੰਸਾਰ 'ਤੇ ਸੁੱਖ ਵਰਤਾਉਣੀ ਸਰਬੱਤ ਜੀਆਂ ਦਾ ਭਲਾ ਕਰਨਾ ਪਾਵਨ ਹਜ਼ੂਰੀ ਅੰਦਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਅਸੀਸ ਬਖਸ਼ੋ ਜੀ ਉਪਰੰਤ
ਅੰਮ੍ਰਿਤ ਵੇਲੇ ਦੇ ਦੀਵਾਨ ਸਜਾਉਣ ਦੀ ਆਗਿਆ ਬਖਸ਼ੋ। ਸਹੀ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈ, ਅਕਾਲ ਕੀ ਤਬੀ ਚਲਾਇਓ।

0: ਸੋ ਨਿਹਾਲ, ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧਨ ਸੋ ਵੇਲਾ ਘੜੀ ਧਨ, ਧਨ ਮੂਰਤ ਪਲ ਸਾਰ। ਧਨ ਸੋ ਦਿਨ ਸੋ ਸੰਜੋਗੜਾ, ਜਿਤ ਡਿੱਠਾ।

ਚੰਗੀ ਹੋ। ਜੋ ਅੰਮ੍ਰਿਤ ਵੇਲੇ ਤੋਂ ਗੁਰੂ ਸਾਹਿਬ ਜੀ ਦੇ ਪਾਵਨ ਚਰਨਾਂ ਦੀਆਂ ਹਾਜ਼ਰੀਆਂ ਭਰ ਕੇ ਨਿਤਨੇ ਬਾਣੀਆਂ ਦੇ ਪਾਠ ਸਰਵਣ ਕਰ ਰਿਹਾ ਸੀ, ਗੁਰੂ ਸਾਹਿਬ ਜੀ ਕਿਰਪਾ ਕਰਨ ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ, ਗੁਰਸਿੱਖੀ ਨਾਮਦਾਨ ਪਰਿਵਾਰਾਂ ਵਿਖੇ ਸੁੱਖ ਸ਼ਾਂਤੀ ਪ੍ਰਦਾਨ ਕਰਨ। ਆਓ ਪਾਵਨ ਬਾਣੀ ਸ਼੍ਰੀ ਆਸਾ ਜੀ ਦੀ ਵਾਰ ਦੇ ਕੀਰਤਨ, ਭਾਈ ਸਾਹਿਬ ਭਾਈ ਗੁਰਨਾਮ ਸਿੰਘ ਜੀ ਰੁਦਰਪੁਰ ਵਾਲੇ ਉਹਨਾਂ ਦੇ ਜਥੇ ਤੋਂ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕੁਦਰਤ ਦਿਸ ਹੈ, ਕੁਦਰਤ ਸੁਣਿਆ, ਕੁਦਰਤ ਬਹੁ ਸੁਖਸਾਰ, ਕੁਦਰਤ ਪਾਤਾਲਿਆ ਕਾਸੇ, ਕੁਦਰਤ ਸਰਵਾਕਾਰ, ਕੁਦਰਤ ਵੇਦ ਪ੍ਰਾਣ ਕਤੇ ਬਾਂ, ਕੁਦਰਤ ਸਰਵ ਵਿਚਾਰ, ਕੁਦਰਤ ਖਾਣਾ ਪੀਣਾ ਪਹਿਣਾ।

ਸੋਹਣੀ ਸੇਵਾ ਪ੍ਰਵਾਨ ਕਰਨੀ ਜੀ। ਕੀਰਤਨ ਸੇਵਾ ਕਰਦਿਆਂ ਹੋਈਆਂ ਫੁੱਲਾਂ ਚੁੱਕਾ ਦੀ ਕਿਮਾ ਬਖਸ਼ਣੀਆਂ ਜੀ ਮਹਾਰਾਜ ਅਤੇ ਸੰਗਤ ਬਖਸ਼ਣ ਯੋਗ ਨੂੰ ਬਖਸ਼ ਲੈਣਾ ਜੀ। ਸੋ ਹੁਣ ਆਪ ਜੀ ਦੇ ਸਨਮੁਖ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ ਆਪ ਜੀ ਨੂੰ ਕਥਾ ਦੁਆਰਾ ਨਿਹਾਲ ਕਰਨਗੇ ਜੀ। ਸੋ ਆਓ ਨਾ ਪਾਸੋਂ ਆਪਾਂ ਗੁਰਮਤਿ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਹਮ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਰੂਪ ਨਰੇਖ ਨਰੰਗ ਕਿਛ ਤ੍ਰੈ ਗੁਣ ਤੇ ਪ੍ਰਭ ਭਿੰਨ ਕਿਸੇ ਬਿਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਤੂੰ ਮੇਰੋ ਮੇਰ ਪਰਬਤ ਹੈ ਸੁਆਮੀ ਓਟ ਗਈ ਮੈਂ ਤੇਰੀ ਨਾ ਤੁਮ ਡੋਲੋ ਨਾ ਹਮ ਗਿਰਤੇ ਰੱਖ ਲਈ ਨੀ ਹਰ ਮੇਰੀ ਜਿਉਂ ਬੁਲਾਵਾ ਤਿਉਂ ਬੋਲਾ ਸੁਆਮੀ ਕੁਦਰਤ ਕਬਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਤਨਾਮ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਬਿਨ ਸਤਿਗੁਰ ਸੇਵੇ ਜਗਤ ਮੂਆ ਬਿਰਤਾ ਜਨਮ ਗਵਾਏ ਦੂਜੇ ਪਾਏ ਅਤ ਦੁੱਖ ਲੱਗਾ ਮਰ ਜੰਮਿਆ

ਮਹੱਲਾ ਤੀਜਾ ਇਸ ਜਗ ਮਹਿ ਪੁਰਖ ਇੱਕ ਹੈ ਹੋਰ ਸਗਲੀ ਨਾਰ ਸਬਾਈ ਸਭ ਘੱਟ ਭੋਗ ਵੈ ਅਲਪਤ ਰਹਿ ਅਲਖ ਨ ਲਖ ਨਾ ਜਾਈ ਪੂਰੇ ਗੁਰਬੇ ਖਾਲਿਆ ਸ਼ਬਦੇ ਸੋਜੀ ਪਾਈ ਪੁਰਖ ਸੇਵੈ ਸੇ ਪੁਰਖ ਹੋਵੈ ਜਿਨੀ ਹੋਮੈ

ਤਿਸ ਕੇਰਾ ਨਾ ਆਵੇ ਨਾ ਜਾਈ। ਅਣਦਨ ਸੇਵਕ ਸੇਵਾ ਕਰੇ ਹਰ ਸੱਚੇ ਕੇ ਗੁਣ ਗਾਈ। ਨਾਨਕ ਬੇਖ ਬਿਗਸਿਆ ਹਰ ਸੱਚੇ ਕੀ ਵਡਿਆਈ। ਪੌੜੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਜੀ ਦੀ ਸਾਜੀ ਨਵਾਜੀ। ਗੁਰੂ ਖਾਲਸਾ ਸਾਹਿਬ ਸੰਗਤ ਜੀ, ਵਡਭਾਗੀ ਹਾਂ ਸੋ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੇ ਦਰਸ਼ਨ ਦੀਦਾਰੇ ਕਰ ਰਹੇ ਹਾਂ। ਅੰਮ੍ਰਿਤਮਈ ਬਚਨ, ਅੰਮ੍ਰਿਤਮਈ ਬਾਣੀ ਦਾ ਕੀਰਤਨ ਆਸਾ ਜੀ ਦੀ ਵਾਰ ਦਾ ਸਰਵਣ ਕੀਤਾ ਹੈ। ਜੋ ਅੰਮ੍ਰਿਤ ਵੇਲੇ ਸਤਿਗੁਰਾਂ ਨੇ ਮੁੱਖ ਵਾਕ ਬਖਸ਼ਿਸ਼ ਕੀਤਾ ਹੈ, ਆਪ ਜੀ ਨੇ ਸਰਵਣ ਕੀਤਾ ਹੈ। ਅੱਜ ਦਾ ਮੁੱਖ ਵਾਕ, ਧੰਨ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ, ਉਹਨਾਂ ਦੇ ਮੁੱਖ ਤੋਂ ਉਚਾਰਨ ਕੀਤੀ ਹੋਈ ਬਾਣੀ ਹੈ। ਗੁਰੂ ਅਮਰਦਾਸ ਜੀ ਸਾਨੂੰ ਉਸ ਪਰਮਾਤਮਾ, ਉਸ ਨਾਮ ਦਾ ਭੇਦ ਦੇ ਰਹੇ ਨੇ, ਕਿਉਂਕਿ ਜਦੋਂ ਉਹ ਗੁਰੂ ਵਾਲੇ ਬਣੇ, ਗੁਰੂ ਦੀ ਸੰਗਤ 'ਚ ਗਏ, ਤਾਂ ਇਹ ਭੇਤ ਜੋ ਉਹਨਾਂ ਨੂੰ ਆਇਆ, ਉਹ ਫਿਰ ਸ਼ਬਦਾਂ ਦੇ ਵਿੱਚ ਸਾਨੂੰ ਸਮਝਾ ਰਹੇ ਨੇ ਕਿਵੇਂ ਅਸੀਂ ਗੁਰੂ ਤੋਂ, ਗੁਰੂ ਦੇ ਬਚਨ ਸੁਣ ਕੇ ਸਾਡੇ ਮਨ 'ਚ ਖੜਾਓ ਪੈਦਾ ਹੋਇਆ, ਆਨੰਦ ਬਸਮਾਤ ਚਲੇ ਗਏ, ਕਿਵੇਂ ਉਹ ਨਾਮ ਦੀ ਪ੍ਰਾਪਤੀ ਹੋਈ, ਕਿਵੇਂ ਸੱਚ ਦੀ ਪ੍ਰਾਪਤੀ ਹੋਈ, ਕਿਵੇਂ ਜੀਵਨ ਸਫਲ ਹੁੰਦਾ ਹੈ। ਅੱਜ ਦੇ ਸ਼ਬਦ ਵਿੱਚ ਸਾਨੂੰ ਇਹ ਸਮਝਾਇਆ ਗਿਆ। ਆਓ ਸ਼ਬਦ ਦੀ ਵਿਚਾਰ ਆਰੰਭ ਕਰੀਏ। ਸਾਰੇ ਜਣੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਬਿਨ ਸਤਿਗੁਰ ਸੇਵੇ ਜਗਤ ਮੂਆ, ਬਿਰਥਾ ਜਨਮ ਗਵਾਏ। ਦੂਜੈ ਭਾਏ ਅਤ ਦੁੱਖ ਲੱਗਾ, ਮਰ ਜੰਮੈ ਆਵੈ ਜਾਏ। ਤੀਜੇ ਪਾਤਸ਼ਾਹ ਸੱਚੇ ਗੁਰੂ ਅਮਰਦਾਸ ਜੀ ਸਾਨੂੰ ਸਮਝਾ ਰਹੇ ਨੇ ਵੀ ਜਿੰਨਾ ਚਿਰ ਸਾਡਾ ਮਨ ਸਤਿਗੁਰ ਦੀ ਸੇਵਾ ਨਹੀਂ ਕਰਦਾ, ਸਿਮਰਨ ਨਹੀਂ ਕਰਦਾ ਸਤਿਗੁਰ ਦਾ, ਉਹਨਾਂ ਚਿਰ ਅਸੀਂ ਭਾਵੇਂ ਸਰੀਰਕ ਤੌਰ 'ਤੇ ਜਿਉਂਦੇ ਹਾਂ, ਪਰ ਗੁਰਬਾਣੀ 'ਚ ਉਸ ਨੂੰ ਮਰਿਆ ਕਿਹਾ ਗਿਆ। ਕਿਉਂਕਿ ਜਿਹੜਾ ਜੁੜ ਜਾਂਦਾ ਗੁਰੂ ਨਾਲ ਅਤੇ ਪਰਮਾਤਮਾ ਨਾਲ, ਉਹਨੂੰ ਜੀਵਿਤ ਕਿਹਾ ਗਿਆ। ਇਸ ਕਰਕੇ ਗੁਰਬਾਣੀ 'ਚ ਸਮਝਾ ਰਹੇ ਨੇ, ਸੋ ਜੀਵਿਆ ਜਿਸ ਮਨ ਵਸਿਆ ਸੋਏ। ਜਿਹਦੇ ਮਨ ਦੇ ਵਿੱਚ ਗੁਰੂ ਅਤੇ ਪਰਮਾਤਮਾ ਵਸ ਜਾਂਦਾ, ਨਾਮ ਵਸ ਜਾਂਦਾ, ਸ਼ਬਦ, ਸੋ ਜੀਵਿਆ। ਨਾਨਕ ਅਵਰ ਨ ਜੀਵਿਆ ਕੋਏ। ਮਹਾਰਾਜ ਕਹਿੰਦੇ ਬਾਕੀ ਸਭ ਮੁਰਦਿਆਂ ਦੇ ਸਮਾਨ ਨੇ, ਹਰ ਨਾਵ ਹੈ ਬਿਨ ਨਾਵ ਹੈ, ਬਿਨ ਸਤਿਗੁਰ ਸੇਵੇ ਜਗਤ ਮੂਆ। ਗੁਰੂ ਅਮਰਦਾਸ ਜੀ ਕਹਿੰਦੇ ਵੀ ਉਂਝ ਭਾਵੇਂ ਸਰੀਰਕ ਤੌਰ 'ਤੇ ਜਿਉਂਦੇ ਹਾਂ ਅਸੀਂ, ਪਰ ਆਤਮਕ ਤੌਰ 'ਤੇ ਅਸੀਂ ਮੌਤ ਹੈ ਸਾਡੀ। ਇਹ ਜਨਮ ਜਿਹੜਾ ਹੈ ਵਿਰਥਾ ਜਨਮ ਗਵਾਏ, ਜਿਹੜਾ ਸਾਨੂੰ ਮਨੁੱਖਾ ਜਨਮ ਮਿਲਿਆ, ਇਹ ਵਿਅਰਥ ਚਲਿਆ ਜਾਂਦਾ ਹੈ। ਉਹ ਸਤਿਗੁਰ ਨਿਰੰਕਾਰ ਜੋ ਵਾਹਿਗੁਰੂ ਹੈ, ਜਿਹਨੂੰ ਸਤਿਪੁਰਖ ਵੀ ਕਿਹਾ, ਸਤਿਗੁਰੂ ਵੀ ਕਿਹਾ ਇਸ ਸ਼ਬਦ 'ਚ, ਉਸ ਦੇ ਨਾਲ ਜੁੜਨਾ ਗੁਰੂ ਦੇ ਰਾਹੀਂ, ਤਾਂ ਮਨ ਜੀਵਿਤ ਹੋ ਜਾਂਦਾ। ਮਹਾਰਾਜ ਕਹਿੰਦੇ ਜਿਹਨੂੰ ਆਪਾਂ ਸ਼ਬਦ ਬਹੁਤ ਵਾਰ ਹੁਕਮਨਾਮਾ ਵੀ ਸੁਣਦੇ ਹਾਂ, ਜਾ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਹੀਏ ਤਾਂ ਸੂਰਾ ਆਤਮ ਜਣੇ ਸਗਲ ਵਸ ਤਾਂ ਕਿ ਜਾ ਕਾ ਸਤਿਗੁਰ ਪੂਰਾ। ਜਿਨ੍ਹਾਂ ਨੇ ਸਤਿਗੁਰ ਦੀ ਬਾਣੀ ਦੁਆਰਾ ਉਹ ਆਤਮ ਜਣੇ ਆਪਣੇ ਆਪ ਨੂੰ ਆਤਮਾ ਰੂਪ ਦੇ ਵਿੱਚ ਪਛਾਣ ਲਿਆ। ਇਸ ਕਰਕੇ ਮਹਾਰਾਜ ਕਹਿੰਦੇ ਇਹ ਜੀਵ ਜਿਹੜੇ ਗੁਰੂ ਵਾਲੇ ਨਹੀਂ ਬਣਦੇ, ਜਾਂ ਗੁਰੂ ਤੋਂ ਬਿਨਾਂ ਸੰਸਾਰ ਦੇ ਨਾਲ ਜੁੜੇ ਹੋਏ ਨੇ, ਸਭ ਮੂਏ ਆ, ਕਿਉਂਕਿ ਉਹ ਦੂਜੇ ਨਾਲ ਜੁੜੇ ਹੋਏ ਨੇ, ਖਸਮ ਨੂੰ ਛੱਡ ਕੇ, ਵਾਹਿਗੁਰੂ ਨੂੰ ਛੱਡ ਕੇ ਉਹ ਦੂਜੇ ਦੀ ਪੂਜਾ ਕਰਦੇ ਨੇ। ਬਿਨ ਸਤਿਗੁਰ ਸੇਵੇ ਜਗਤ ਮੂਆ, ਵਿਰਥਾ ਜਨਮ ਗਵਾਏ। ਜਿਹੜਾ ਇਹ ਮਨੁੱਖਾ ਜਨਮ ਮਿਲਿਆ, ਇਹ ਵਿਅਰਥ ਚਲਿਆ ਜਾਂਦਾ। ਇਸ ਲਈ ਮਨੁੱਖਾ ਜਨਮ ਲਾਹਾ ਲੈਣ ਲਈ, ਪਰਮਾਤਮਾ ਨੂੰ ਮਿਲਣ ਲਈ ਹੈ, ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਇਸ ਕਰਕੇ ਮਹਾਰਾਜ ਕਹਿੰਦੇ ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਦੂਜੇ ਪਾਏ ਅਤ ਦੁੱਖ ਲੱਗਾ, ਅਤ ਦੁੱਖ ਬਹੁਤ ਦੁੱਖ, ਵੱਡਾ ਦੁੱਖ। ਮਹਾਰਾਜ ਕਹਿੰਦੇ ਸਭ ਤੋਂ ਵੱਡਾ ਦੁੱਖ ਹੈ ਜਨਮ ਮਰਨ ਦਾ, ਮਰ ਜੰਮੇ ਆਵੇ ਜਾਏ। ਜਦੋਂ ਅਸੀਂ ਦੂਜੇ ਨਾਲ ਜੁੜੇ ਹੁੰਦੇ ਹਾਂ, ਜਦੋਂ ਅਸੀਂ ਪਰਮਾਤਮਾ ਨੂੰ ਛੱਡ ਕੇ ਦੂਜੇ ਨਾਲ ਜੁੜ ਜਾਂਦੇ, ਇੱਕ ਪਰਮਾਤਮਾ ਤੋਂ ਬਿਨਾਂ ਜੋ ਕੁਛ ਸਭ ਪੈਦਾ ਹੋਇਆ ਉਹ ਸਭ ਦੂਜਾ ਹੈ, ਦੂਜੇ ਨੂੰ ਮਾਇਆ ਵੀ ਕਹਿ ਦਿੱਤਾ ਗਿਆ। ਜਦੋਂ ਸਾਡਾ ਧਿਆਨ ਹਮੇਸ਼ਾ ਪਰਮਾਤਮਾ ਨੂੰ ਛੱਡ ਕੇ, ਗੁਰੂ ਨੂੰ ਛੱਡ ਕੇ ਦੂਜੇ ਦੇ ਵਿੱਚ ਰਹਿੰਦਾ ਹੈ, ਅਤੇ ਮਹਾਰਾਜ ਕਹਿੰਦੇ ਅਤ ਦੁੱਖ ਲੱਗਾ, ਫਿਰ ਸਾਨੂੰ ਇਹ ਦੁੱਖ ਲੱਗ ਗਿਆ, ਮਰ ਜੰਮੇ ਆਵੇ ਜਾਏ, ਉਹਨਾਂ ਚਿਰ ਅਸੀਂ ਸੰਸਾਰ ਦੇ ਵਿੱਚ ਆਉਣਾ ਜਾਣਾ ਸਾਡਾ ਬਣਿਆ ਰਹਿੰਦਾ। ਬਿਸਤਾ ਅੰਦਰ ਵਾਸ ਹੈ, ਫਿਰ ਜੋ ਨਹੀਂ ਪਾਏ। ਉਹ ਕਹਿੰਦੇ ਵੀ ਜਿਹੜੇ
ਇਸ ਸਰੀਰ 'ਚ ਰਹਿੰਦਿਆਂ ਹੋਇਆਂ ਪਰਮਾਤਮਾ ਨਾਲ ਨਹੀਂ ਜੁੜੇ ਤਾਂ ਇਹ ਸਰੀਰ ਇਹ ਗੰਦਗੀ ਹੈ ਇਹਦੇ ਵਿੱਚ, ਉਹ ਸਮਝ ਲਓ ਗੰਦਗੀ ਦੇ ਕੀੜੇ ਨੇ। ਉਹਨਾਂ ਦਾ ਕਰਮ ਬਸ ਇੰਨਾ ਹੀ ਆ, ਖਾ ਲਿਆ, ਪੀ ਲਿਆ, ਸੌਂ ਲਿਆ, ਕਮਾ ਲਿਆ, ਬੱਚੇ ਪਾਲ ਲਏ। ਉਹਨਾਂ ਨੂੰ ਨਹੀਂ ਪਤਾ, ਸੋਝੀ ਨਹੀਂ ਹੈ ਕਿ ਸੰਗਤ ਕਰਨੀ ਹੈ, ਗੁਰੂ ਵਾਲੇ ਬਣਨਾ। ਵੈਸਟਾ ਅੰਦਰ ਵਾਸ ਹੈ। ਗੁਰਬਾਣੀ 'ਚ ਮਹਾਰਾਜ ਸੱਚੇ ਪਾਤਸ਼ਾਹ ਸਮਝਾਉਂਦੇ ਨੇ ਇਸ ਸਰੀਰ 'ਚ ਹੈ ਕੀ ਹੈ। ਕਹਿੰਦੇ ਵੈਸਟਾ ਅਸਤ ਰਕਤ ਪਰੇਟੇ ਚਾਮ, ਕਹਿੰਦੇ ਚੰਮ ਦੇ ਵਿੱਚ ਹੱਡੀਆਂ ਖੂਨ ਅਤੇ ਮਿੱਝ ਲਵੇਟੀ ਹੋਈ ਹੈ। ਇਸ ਕਰਕੇ ਇਸ ਉੱਪਰ ਰੱਖਿਓ ਕਮਾਣ, ਇਹਦੇ 'ਤੇ ਬੰਦਾ ਮਾਣ ਕਰੀ ਜਾਂਦਾ। ਇਸ ਕਰਕੇ ਉਹ ਪਰਮਾਤਮਾ ਨੂੰ ਭੁੱਲਿਆ ਜਿਹੜਾ ਇਹਦੇ ਅੰਦਰ ਵੱਸਦਾ, ਉਹਦੇ ਨਾਲ ਨਹੀਂ ਜੁੜਿਆ, ਸਿਰਫ ਇਸ ਚੰਮ ਨਾਲ ਜੁੜਿਆ ਹੋਇਆ। ਇਸ ਕਰਕੇ ਇਹਦੇ ਅੰਦਰ ਗੰਦਗੀ ਹੈ। ਕਹਿੰਦੇ ਗੰਦਗੀ 'ਚ ਰਹਿਣ ਦਾ ਆਦੀ ਹੋਣ ਕਰਕੇ ਫਿਰ ਜੋਨੀ ਪਾਏ ਉਹ ਫਿਰ ਦੁਬਾਰਾ ਜੂਨਾਂ 'ਚ ਜਾਂਦਾ ਹੈ, ਜੰਮਣ ਮਰਨ 'ਚ ਕਹਿਣ ਤੋਂ ਭਾਵ ਜੂਨੀਆਂ 'ਚ ਚਲਿਆ ਜਾਂਦਾ। ਨਾਨਕ ਬਿਨ ਨਾਵੈ ਜਮ ਮਾਰਸੀ ਅੰਤ ਗਿਆ ਪਛਤਾਏ। ਮਹਾਰਾਜ ਸੱਚੇ ਪਾਤਸ਼ਾਹ ਨਾਨਕ ਦੀ ਮੋਹਰ ਲਾ ਕੇ ਗੁਰੂ ਅਮਰਦਾਸ ਜੀ ਕਹਿੰਦੇ ਬਿਨ ਨਾਵੈ ਜਮ ਮਾਰਸੀ, ਜੇ ਨਾਮ ਦਾ ਭੇਤ ਨਹੀਂ ਆਇਆ, ਨਾਮ ਨਹੀਂ ਜਪਿਆ, ਸਿਮਰਨ ਨਹੀਂ ਕੀਤਾ, ਬੰਦਗੀ ਨਹੀਂ ਕੀਤੀ, ਜਮ ਮਾਰਸੀ, ਫਿਰ ਜਮਾਂ ਦੀ ਮਾਰ ਪੈਂਦੀ ਹੈ। ਅੰਤ ਗਿਆ ਪਛਤਾਏ, ਫਿਰ ਪਛਤਾਉਂਦਾ ਜਦੋਂ ਬੰਦਾ ਸੰਸਾਰ 'ਚੋਂ ਜਾਂਦਾ, ਜਾਂ ਜਦੋਂ ਫਿਰ ਐਸਾ ਸਮਾਂ ਵੀ ਬਣ ਜਾਂਦਾ ਕਈ ਵਾਰ ਬੰਦਾ ਪਛਤਾਈ ਜਾਂਦਾ, ਕੁਛ ਕਰਨ ਜੋਗਾ ਨਹੀਂ ਰਹਿ ਜਾਂਦਾ, ਕਿਉਂਕਿ ਗਿਆਨ ਇੰਦਰੀਆਂ ਵੀ ਕਰਮ ਇੰਦਰੀਆਂ ਵੀ ਸਾਡਾ ਸਾਥ ਛੱਡ ਜਾਂਦੀਆਂ। ਇਸ ਕਰਕੇ ਮਹਾਰਾਜ ਕਹਿੰਦੇ ਅੰਤ ਗਿਆ ਪਛਤਾਏ। ਮਹਾਰਾਜ ਕਹਿੰਦੇ ਅਬ ਪਛਤਾਏ ਕਿਆ ਬਣੇ ਜਬ ਚਿੜੀਆ ਚੋਗੀ ਖੇਤ। ਫਿਰ ਪਛਤਾਉਣ ਦਾ ਕੋਈ ਫਾਇਦਾ ਨਹੀਂ, ਇਹ ਤਾਂ ਜਿਉਂਦੇ ਜੀ ਹੈ, ਜਿੰਨਾ ਚਿਰ ਇਹ ਨੈਣ ਪੁਰਾਣ ਸਰੀਰ ਚੱਲਦਾ ਉਨਾ ਚਿਰ ਉਸ ਪਰਮੇਸ਼ਰ ਦੀ ਬੰਦਗੀ ਕਰ ਲਾ। ਤਾਂ ਕਰਕੇ ਮਹਾਰਾਜ ਨੇ ਕਿਹਾ ਵੀ ਜਦੋਂ ਇਹ ਤੁਹਾਡਾ ਸਰੀਰ ਵੀ ਜਵਾਬ ਦੇ ਗਿਆ, ਫਿਰ ਤੁਸੀਂ ਪਛਤਾਵੋਗੇ ਵੀ ਮੈਂ ਕੀ ਸਾਰੀ ਉਮਰ ਕੀਤਾ। ਉਦੋਂ ਪਛਤਾਉਣ ਦਾ ਕੋਈ ਫਾਇਦਾ ਨਹੀਂ ਗਾ। ਤਾਂ ਕਰਕੇ ਮਹਾਰਾਜ ਕਹਿੰਦੇ ਬਿਨ ਨਾਵੈ ਜਮ ਮਾਰ ਸੀ, ਫਿਰ ਜਮਾਂ ਦੀ ਮਾਰ ਪੈਂਦੀ ਹੈ। ਅੰਤ ਗਿਆ ਪਛਤਾਏ, ਅੰਤ ਵੇਲੇ ਉਹ ਸੰਸਾਰ 'ਚੋਂ ਪਛਤਾਉਂਦਾ ਜਾਂਦਾ ਵੀ ਮੈਂ ਕੁਛ ਵੀ ਨਹੀਂ ਖੱਟਿਆ, ਕਿਉਂਕਿ ਸੰਸਾਰ ਦੇ ਵਿੱਚੋਂ ਇੱਕ ਅਸੀਂ ਇਹ ਜਿਹੜਾ ਨਾਮ ਜਪਦੇ ਹਾਂ, ਬੰਦਗੀ ਕਰਦੇ ਹਾਂ, ਸੰਗਤ ਕਰਦੇ ਹਾਂ, ਇਹੀ ਸਾਡੇ ਨਾਲ ਜਾਂਦਾ, ਇਹੀ ਸਾਡਾ ਜੀਵਨ ਸਫਲ ਕਰਦਾ, ਇਹੀ ਸਾਨੂੰ ਜਮਾਂ ਦੀ ਮਾਰ ਤੋਂ ਬਚਾਉਂਦਾ। ਇਸ ਕਰਕੇ ਇਹ ਪਛਤਾਉਣਾ ਨਹੀਂ ਪੈਂਦਾ ਜਿਹੜੇ ਗੁਰੂ ਵਾਲੇ ਬਣ ਕੇ ਗੁਰੂ ਨਾਲ ਜੁੜ ਕੇ ਜੀਵਨ ਬਤੀਤ ਕਰਦੇ ਨੇ। ਮਹਾਰਾਜ ਕਹਿੰਦੇ ਜਿਹੜੇ ਗੁਰੂ ਤੋਂ ਬੇਮੁੱਖ ਹੋ ਕੇ, ਉਹਨਾਂ ਨੂੰ ਜਨਮ ਮਰਨ ਦਾ ਰੋਗ ਲੱਗਿਆ ਰਹਿੰਦਾ, ਇਸ ਕਰਕੇ ਨਾਲੇ ਜਮਾਂ ਦੀ ਮਾਰ ਪੈਂਦੀ ਹੈ, ਫਿਰ ਪਛਤਾਉਣਾ ਪੈਂਦਾ। ਮਹੱਲਾ ਤੀਜਾ, ਇਸ ਜੱਗ ਮੈਂ ਪੁਰਖ ਏਕ ਹੈ ਹੋਰ ਸਗਲੀ ਨਾਰ ਸਬਾਈ। ਹੁਣ ਤੀਜੇ ਪਾਤਸ਼ਾਹ ਭੇਤ ਦੇ ਰਹੇ ਨੇ ਸਾਨੂੰ ਪਰਮਾਤਮਾ ਦਾ। ਪਹਿਲਾਂ ਤਾਂ ਸਾਨੂੰ ਕਹਿ ਰਹੇ ਨੇ ਪਰਮਾਤਮਾ ਦੀ ਸੇਵਾ ਕਰਨੀ ਹੈ। ਕਹਿੰਦੇ ਉਹ ਪਰਮਾਤਮਾ ਜਿਹੜਾ ਹੈ ਉਹ ਪੁਰਖ ਹੈ, ਉਹ ਨਿਰੰਕਾਰ ਜੋ ਹੈ ਵਾਹਿਗੁਰੂ ਹੈ, ਉਹਨੂੰ ਪੁਰਖ ਕਹਿੰਦੇ ਨੇ। ਇਸ ਜੱਗ ਮੈਂ ਪੁਰਖ ਏਕ ਹੈ ਹੋਰ ਸਗਲੀ ਨਾਰ ਸਬਾਈ। ਹੁਣ ਜਿਹੜਾ ਪੁਰਖ ਹੈ ਪਰਮਾਤਮਾ ਵਾਹਿਗੁਰੂ, ਉਹ ਇੱਕ ਹੈ, ਜਿਹਨੂੰ ਮਹਾਰਾਜ ਨੇ ਸੋ ਪੁਰਖ ਨਿਰੰਜਣ ਵੀ ਕਿਹਾ, ਨਿਰੰਜਨ ਮਾਇਆ ਤੋਂ ਰਹਿਤ ਵਾਹਿਗੁਰੂ ਪੁਰਖ। ਹੁਣ ਜਿਹੜਾ ਪੁਰਖ ਹੈ, ਜਿਵੇਂ ਗੁਰੂ ਨਾਨਕ ਦੇਵ ਜੀ ਕੋਲ ਭਾਈ ਲਹਿਣਾ ਜੀ ਗਏ ਆਏ ਨਾ, ਜਦੋਂ ਉਹ ਪਰਮਾਤਮਾ ਨੂੰ ਮਿਲੇ ਤੇ ਗੁਰੂ ਨਾਨਕ ਦੇਵ ਜੀ ਨੇ ਲਹਿਣਾ ਜੀ ਨੂੰ ਫਿਰ ਪੁਰਖਾ ਕਹਿ ਕੇ ਸੰਬੋਧਨ ਕੀਤਾ। ਜਦੋਂ ਪੁਰਖ ਦੇ ਨਾਲ ਮਿਲ ਗਿਆ, ਪਰਮਾਤਮਾ ਨਾਲ ਮਿਲ ਗਿਆ, ਤੇ ਉਹ ਗੁਰੂ ਅੰਗਦ ਦੇਵ ਜੀ ਨੂੰ ਪੁਰਖਾ ਕਹਿ ਕੇ ਸੰਬੋਧਨ ਕਰਦੇ ਸੀ ਜਦੋਂ ਅਸੀਂ ਸੁਣਦੇ ਹਾਂ। ਇਸ ਕਰਕੇ ਇਸ ਜੱਗ ਵਿੱਚ ਪੁਰਖ ਏਕ ਹੈ, ਇੱਕ ਨਿਰੰਕਾਰ ਜੋ ਹੈ ਉਹ ਪੁਰਖ ਹੈ ਹੋਰ ਸਗਲੀ ਨਾਰ ਸਵਾਈ। ਆਪਾਂ ਸਭ ਜਿੰਨੇ ਵੀ ਹਾਂ, ਆਪਾਂ ਨੂੰ ਜੀਵ ਰੂਪ ਇਸਤਰੀ ਕਿਹਾ ਗਿਆ, ਤਾਂ ਕਿ ਗੁਰਬਾਣੀ ਜਦੋਂ ਸਮਝਾਉਂਦੇ ਨੇ ਕਿਤੇ ਪਤੀ ਰੂਪ 'ਚ ਪਰਮੇਸ਼ਰ ਅਤੇ ਅਸੀਂ ਜੀਵ ਰੂਪ ਇਸਤਰੀਆਂ, ਕਿਤੇ ਸਮਝਾਉਂਦੇ ਨੇ ਉਹ ਮਾਤਾ ਪਿਤਾ। ਸਾਡਾ ਮਾਤਾ ਪਿਤਾ ਇੱਕੋ ਹੀ ਆ, ਆ ਤਨ ਦੇ ਮਾਤਾ ਪਿਤਾ ਵੱਖਰੇ ਨੇ, ਠੀਕ ਹੈ, ਇਹਨਾਂ ਦਾ ਸਤਿਕਾਰ ਕਰੋ ਕਿਉਂਕਿ ਇਹਨਾਂ ਰਾਹੀਂ ਸਾਨੂੰ ਜੱਗ ਦੇ ਵਿੱਚ ਆਏ ਹਾਂ। ਪਰ ਜਿਹੜਾ ਅਸਲੀ ਮਾਤਾ ਪਿਤਾ ਸਾਡਾ ਮਨ ਦਾ, ਉਹ ਇੱਕ ਹੈ ਵਾਹਿਗੁਰੂ। ਆਪਾਂ ਉਹਦੀਆਂ ਜੀਵ ਰੂਪ ਇਸਤਰੀਆਂ ਨੂੰ ਪਤੀ ਕਹਿ ਦਿੱਤਾ ਗਿਆ, ਇਸ ਕਰਕੇ ਉਹਨੂੰ ਮਾਤਾ ਪਿਤਾ ਵੀ ਕਹਿਤਾ, ਸਾਨੂੰ ਉਹਦੇ ਬੱਚੇ ਵੀ ਕਹਿ ਦਿੱਤਾ ਗਿਆ। ਇਹ ਸਮਝਾਉਣ ਦਾ ਢੰਗ ਹੈ। ਅਸੀਂ ਉਸ ਜੀਵ ਰੂਪ ਇਸਤਰੀਆਂ ਨੇ ਆਪਣੇ ਪਤੀ ਪਰਮੇਸ਼ਰ ਨਾਲ ਮਿਲਾਪ ਕਰਨਾ। ਜੇ ਅਸੀਂ ਮਿਲਾਪ ਕਰਾਂਗੇ ਤਾਂ ਸੁਹਾਗਣਾ ਹੈ, ਜੇ ਅਸੀਂ ਉਸ ਨਾਲ ਮਿਲਾਪ ਨਹੀਂ ਕਰਦੀਆਂ ਜਾਂ ਸਾਡੇ ਅੰਦਰ ਤੜਫ ਨਹੀਂ ਉਹਨੂੰ ਮਿਲਣ ਦੀ, ਫਿਰ ਅਸੀਂ ਦੁਹਾਗਣਾ। ਕਿਉਂਕਿ ਗੁਰਬਾਣੀ 'ਚ ਮਹਾਰਾਜ ਸੱਚੇ ਪਾਤਸ਼ਾਹ ਇੱਕ ਤਾਂ ਉਹਨਾਂ ਜੀਵ ਰੂਪ ਇਸਤਰੀਆਂ ਦੀ ਗੱਲ ਕਰਦੇ ਨੇ ਜਿਹਨਾਂ ਅੰਦਰ ਤੜਫ ਹੈ ਆਪਣੇ ਪਤੀ ਨੂੰ ਮਿਲਣ ਦੀ, ਉਹ ਦੇਖਦਾ
ਉਹ ਪੁਰਖ ਹੈ ਸਾਰਿਆਂ ਦੇ ਅੰਦਰ ਬੈਠਾ। ਮਹਾਰਾਜ ਕਹਿੰਦੇ ਉਹ ਤੁਹਾਨੂੰ ਦੇਖਦਾ ਜੇ ਅੰਦਰ ਤੜਫ ਹੈ, ਇਹ ਵੀ ਬਹੁਤ ਵੱਡੀ ਗੱਲ ਹੈ। ਇਸ ਕਰਕੇ ਮਹਾਰਾਜ ਕਹਿੰਦੇ ਇਹ ਜੇ

ਸਾਰੇ ਸਰੀਰਾਂ ਨੂੰ ਭੋਗ ਰਿਹਾ ਹੈ। ਇਸ ਕਰਕੇ ਅਸੀਂ ਉਸ ਪਰਮੇਸ਼ਰ ਨਾਲ ਜੁੜ ਕੇ ਉਸ ਅਲੱਖ ਨੂੰ ਫਿਰ ਕੀ ਕਰਦੇ ਹਾਂ, ਜਿਹੜੇ ਜੁੜ ਜਾਂਦੇ ਨੇ ਉਸ ਨਾਲ, ਉਸ ਅਲੱਖ ਦੀ ਸੇਵਾ ਕਰਦੇ ਨੇ, ਉਹਦੇ ਫਿਰ ਵਡਿਆਈ ਕਰਦੇ ਨੇ ਸ਼ਬਦਾਂ ਦੇ ਵਿੱਚ। ਇਹ ਨਹੀਂ ਹੈ ਵੀ ਉਹ ਕਹਿੰਦੀ ਵੀ ਅਸੀਂ ਉਹਨੂੰ ਪੂਰਨ ਤੌਰ 'ਤੇ ਬਿਆਨ ਕਰ ਸਕਾਂ। ਤਾਂ ਹੀ ਗੁਰੂ ਸਾਹਿਬਾਂ ਨੇ ਹੁਣ ਗੁਰੂ ਅਮਰਦਾਸ ਜੀ ਨੇ ਉਹਨੂੰ ਪਾਇਆ ਹੈ, ਪਾ ਕੇ ਵੀ ਉਹ ਕਹਿੰਦੇ ਵੀ ਉਹ ਗਿਣਤੀ ਤੋਂ ਮਿਣਤੀ ਤੋਂ ਪਰੇ ਹੈ। ਜੇ ਕੋਈ ਕਹੇ ਮੈਂ ਉਹਦੇ ਬਾਰੇ ਬਿਆਨ ਕਰ ਦੂੰ, ਕਹਿੰਦੇ ਨਹੀਂ ਬਿਆਨ ਕੀਤਾ ਜਾ ਸਕਦਾ। ਹਾਂ ਇਹ ਹੈ ਵੀ ਜਦੋਂ ਗੁਰੂ ਕਿਰਪਾ ਕਰਦਾ ਉਸ ਪਰਮਾਤਮਾ ਨਾਲ ਅਸੀਂ ਜੁੜ ਜਾਂਦੇ ਹਾਂ, ਉਹ ਸਾਨੂੰ ਪਤਾ ਲੱਗ ਜਾਂਦਾ ਵੀ ਜੋ ਗੁਰਮੁਖਾਂ ਨੇ ਭਗਤਾਂ ਨੇ ਸਾਨੂੰ ਦੱਸਿਆ ਵੀ ਪਰਮਾਤਮਾ ਤੁਹਾਡੇ ਇਸ ਸਰੀਰ 'ਚ ਹੈ, ਸਾਰਿਆਂ ਦੇ ਅੰਦਰ ਹੈ। ਜਿਹਨੂੰ ਮਹਾਰਾਜ ਕਹਿੰਦੇ ਘੱਟ ਘੱਟ ਮੈਂ ਹਰ ਜੂ ਵਸੈ, ਸਭ ਘੱਟ ਭੋਗ ਵੈ ਅਲਪਤ ਰਹਿ। ਘੱਟ ਘੱਟ ਮੈਂ ਹਰ ਜੂ ਵਸੈ ਸੰਤਨ ਕਹੇ ਉਪਕਾਰ। ਸੰਤ ਜਨ ਜੁੜੇ ਹੁੰਦੇ ਨੇ ਪਰਮਾਤਮਾ ਨਾਲ, ਉਹਨਾਂ ਨੂੰ ਸੰਤ ਕਹਿ ਦਿੱਤਾ। ਸੰਤ ਹੈਗਾ ਮਨ, ਮਨ ਜਿਹੜਾ ਪਰਮੇਸ਼ਰ ਨਾਲ ਜੁੜਿਆ ਹੋਇਆ। ਮਹਾਰਾਜ ਕਹਿੰਦੇ ਉਹ ਸਾਨੂੰ ਦੱਸਦੇ ਨੇ ਪਰਮੇਸ਼ਰ ਤੁਹਾਡੇ ਘੱਟ ਘੱਟ ਦੇ ਵਿੱਚ ਹੈ। ਤੀਜੇ ਪਾਤਸ਼ਾਹ ਵੀ ਉਹੀ ਦੱਸ ਰਹੇ ਨੇ, ਸਭ ਘੱਟ ਭੋਗ ਵੈ ਅਲਪਤ ਰਹਿ, ਲੱਖ ਨਾ ਲਖਿਆ ਜਾਈ। ਜੇ ਕੋਈ ਕਹੇ ਮੈਂ ਉਹਨੂੰ ਪੂਰਨ ਤੌਰ 'ਤੇ ਬਿਆਨ ਕਰ ਦੂੰ, ਇਹ ਨਹੀਂ ਕੀਤਾ ਜਾ ਸਕਦਾ, ਕਿਉਂਕਿ ਉਹਨੂੰ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਆਹ ਜਿੰਨੀ ਮਹਿਮਾ ਹੈ 1430 ਅੰਗਾਂ ਦੇ ਵਿੱਚ ਸ਼ਬਦਾਂ ਦੇ ਵਿੱਚ ਉਹਨੂੰ ਬਿਆਨ ਕੀਤਾ ਗਿਆ, ਅਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਅਜੇ ਵੀ ਉਹਨੂੰ ਪੂਰਨ ਬਿਆਨ ਨਹੀਂ ਕੀਤਾ ਗਿਆ, ਕਿਉਂਕਿ ਉਹ ਸ਼ਬਦਾਂ ਤੋਂ ਪਰੇ ਦੀ ਗੱਲ ਹੈ। ਗੁਰਪੂਰੇ ਵੇਖਾ ਲਿਆ ਸ਼ਬਦੇ ਸੋਜੀ ਪਾਈ। ਕਹਿੰਦੇ ਗੁਰੂ ਪੂਰਾ ਮਿਲ ਜਾਵੇ, ਇੱਕ ਗੁਰੂ ਅਧੂਰਾ ਹੈ, ਇੱਕ ਪੂਰਾ ਹੈ। ਕਹਿੰਦੇ ਸਾਨੂੰ ਪੂਰਾ ਗੁਰੂ ਮਿਲ ਗਿਆ, ਗੁਰੂ ਅੰਗਦ ਦੇਵ ਜੀ, ਉਹਨੇ ਸਾਨੂੰ ਵਿਖਾਲਿਆ, ਅਸੀਂ ਪਰਮਾਤਮਾ ਨੂੰ ਵੇਖਿਆ, ਮਿਲੇ ਗੁਰਪੂਰੇ ਵਿਖਾਲਿਆ। ਪੂਰਾ ਗੁਰੂ ਹੀ ਦਿਖਾ ਸਕਦਾ ਹੈ ਭਰਮ ਦਾ ਪੜਦਾ ਪਾਸੇ ਕਰਕੇ। ਸ਼ਬਦਾਂ ਦੇ ਵਿੱਚ ਸੋਝੀ ਪਾਈ, ਉਹਨਾਂ ਨੇ ਫਿਰ ਸ਼ਬਦਾਂ 'ਚ ਪਹਿਲਾਂ ਸਾਨੂੰ ਗਿਆਨ ਦਿੱਤਾ, ਫਿਰ ਸਾਨੂੰ ਸੋਝੀ ਹੋਈ ਵੀ ਪਰਮਾਤਮਾ ਬਾਰੇ, ਅਤੇ ਫਿਰ ਸਾਨੂੰ ਗੁਰੂ ਨੇ ਭਰਮ ਦਾ ਪੜਦਾ ਪਾਸੇ ਕਰ ਦਿੱਤਾ ਅਤੇ ਸਾਨੂੰ ਮਿਲਾ ਦਿੱਤਾ, ਵਿਖਾਲਿਆ ਗੁਰਪੂਰੇ, ਜਿਹਨੂੰ ਮਹਾਰਾਜ ਕਹਿੰਦੇ ਨੇ ਪੂਰੇ ਗੁਰ ਕਾ ਸੁਣ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ। ਉਹ ਪਾਰ ਬ੍ਰਹਮ ਨੂੰ ਨੇੜੇ ਦੇਖ ਸਕਦੇ ਹਾਂ ਅਸੀਂ। ਤਾਂ ਕਹਿੰਦੇ ਹੋਰ ਵੀ ਦੱਸ ਰਹੇ ਨੇ, ਹੋਇਓ ਕਿਰਪਾਲ ਗੁਰ ਲਾਇਓ ਪਾਰ ਦੋ ਮਿਲਿਓ ਲਾਲ ਮਨ ਹਰੀਆ। ਗੁਰੂ ਜਦੋਂ ਕਿਰਪਾ ਕਰਦਾ ਹੈ ਉਦੋਂ ਸਾਡਾ ਭਰਮ ਦਾ ਪਰਦਾ ਪਾਸੇ ਕਰ ਦਿੰਦਾ, ਉਸ ਹਰੀ ਨੂੰ ਮਿਲਾ ਦਿੰਦਾ। ਗੁਰਪੂਰੇ ਵਿਖਾਲਿਆ ਸ਼ਬਦੇ ਸੋਝੀ ਪਾਈ। ਕਹਿੰਦੇ ਫਿਰ ਇਹ ਸ਼ਬਦ ਦੁਆਰਾ ਸੋਝੀ ਆਉਂਦੀ ਹੈ ਸਾਨੂੰ। ਪੁਰਖ ਹੈ ਸੇ ਵੈਸੇ ਪੁਰਖ ਹੋਵੇ, ਜਿਨੀ ਹੋਮੈ ਸ਼ਬਦ ਜਲਾਈ। ਕਹਿੰਦੇ ਜਿਹੜੇ ਪੁਰਖ ਨੂੰ ਸੇਵਾ ਹੈ, ਜਿਹੜੇ ਉਸ ਵਾਹਿਗੁਰੂ ਦੀ ਸੇਵਾ ਕਰਦੇ ਨੇ, ਸਿਮਰਨ ਕਰਦੇ ਨੇ, ਧਿਆਨ ਕਰਦੇ ਨੇ, ਸੇ ਪੁਰਖ ਹੋਵੇ, ਜੋ ਹਰੀ ਹੈ ਨਾ ਪੁਰਖ ਵਾਹਿਗੁਰੂ, ਜਿਹੜੇ ਉਹਦੀ ਸੇਵਾ ਕਰਦੇ ਨੇ ਉਹ ਹਰੀ ਰੂਪੀ ਹੋ ਜਾਂਦੇ ਨੇ। ਇਹ ਆਪਣੀ ਅਵਸਥਾ ਦੱਸ ਰਹੇ ਨੇ ਉਹ ਸਾਨੂੰ, ਹਾਲਾਂਕਿ ਉਹਨਾਂ ਨੇ ਇਹ ਨਹੀਂ ਕਿਹਾ ਵੀ ਮੇਰੀ ਅਵਸਥਾ। ਇਹ ਸ਼ਬਦਾਂ ਤੋਂ ਅਸੀਂ ਦੇਖ ਰਹੇ ਹਾਂ ਕਿ ਉਹ ਕਹਿੰਦੇ ਜਿਹੜਾ ਵੀ ਇਹਨੂੰ ਸੇਵਦਾ ਉਹਦਾ ਰੂਪ ਹੀ ਹੋ ਜਾਂਦਾ। ਇਸ ਕਰਕੇ ਗੁਰੂ ਅਮਰਦਾਸ ਜੀ ਕਹਿੰਦੇ ਗੁਰੂ ਨੇ ਕਿਰਪਾ ਕੀਤੀ, ਮੈਨੂੰ ਸੋਝੀ ਦਿੱਤੀ, ਫਿਰ ਮੈਨੂੰ ਉਹਦੀ ਸੇਵਾ 'ਤੇ ਲਾ ਦਿੱਤਾ, ਸਤਿਗੁਰ ਦੀ ਸੇਵਾ 'ਤੇ ਲੱਗ ਗਿਆ ਮੈਂ। ਪੁਰਖੇ ਸੇਵਾ, ਉਸ ਪੁਰਖ ਨਿਰੰਜਣ ਜੋ ਹੈ ਉਸ ਦੀ ਸੇਵਾ ਕੀਤੀ। ਕਹਿੰਦੇ ਉਹਦਾ ਰੂਪ ਹੀ ਹੋ ਜਾਂਦਾ, ਜਿਹਨੂੰ ਮਹਾਰਾਜ ਕਹਿੰਦੇ ਨਾ ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੇ ਮਾਨਸ ਜਿਹਾ। ਹਰੀ ਅਤੇ ਹਰੀ ਦੇ ਸੇਵਕ 'ਚ ਕੋਈ ਫਰਕ ਨਹੀਂ ਰਹਿ ਜਾਂਦਾ। ਹਰ ਹਰ ਜਾਂਦੋ ਇਹ ਕਹਿ ਬਿਬ ਵਿਚਾਰ ਕਿਛਨਾ ਹੈ, ਜਲ 'ਤੇ ਉਪਜੇ ਤਰੰਗ ਜਿਉਂ, ਜਲ ਹੀ ਵਿਖਿਆ ਸਮਾਏ। ਇਸ ਕਰਕੇ ਮਹਾਰਾਜ ਕਹਿੰਦੇ ਵੀ ਉਹ ਹਰੀ ਰੂਪ ਹੋ ਜਾਂਦੇ ਨੇ। ਜਿਵੇਂ ਅੱਜ ਦਾ ਦਿਹਾੜਾ ਜੋ ਹੈ ਨਾ, ਅੱਜ ਦੇ ਦਿਨ ਗੁਰੂ ਰਾਮਦਾਸ ਜੀ ਜੋਤੀ ਜੋਤ ਸਮਾਏ ਸੀ, ਉਹ ਫਿਰ ਜਿਉਂਦੇ ਜੀ ਉਹਦੇ ਵਿੱਚ ਸਮਾ ਜਾਂਦੇ ਨੇ, ਬਾਕੀ ਤਾਂ ਪੰਜ ਭੌਤਿਕ ਸਰੀਰ ਹੀ ਛੱਡਦੇ ਨੇ। ਇਸ ਕਰਕੇ ਉਹ ਫਿਰ ਗੁਰਬਾਣੀ 'ਚ ਦੱਸਿਆ ਹੋਇਆ, ਸੂਰਜ ਕਿਰ ਮਿਲੇ ਕਿਰਨ ਮਿਲੇ, ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਇਹ ਪਹਿਲਾਂ ਹੀ ਸੰਪੂਰਨ ਹੋ ਗਏ, ਪੁਰਖੇ ਸੇਵੇ ਸੇ ਪੁਰਖ ਹੋਵੇ, ਉਹ ਹਰੀ ਰੂਪੀ ਹੁੰਦੇ ਨੇ, ਬਸ ਆ ਸਰੀਰ ਦਾ ਚੋਲਾ ਛੱਡਦੇ ਨੇ ਉਹ, ਉਹਨਾਂ ਆਉਣਾ ਜਾਣਾ ਮੁੱਕਿਆ ਹੁੰਦਾ ਉਹਨਾਂ ਦਾ। ਇਸ ਕਰਕੇ ਮਹਾਰਾਜ ਕਹਿੰਦੇ ਜਿਹੜੇ ਪੁਰਖ ਨੂੰ ਸੇਵਦੇ ਨੇ, ਵਾਹਿਗੁਰੂ ਨੂੰ ਸੇਵਦੇ ਨੇ, ਉਹ ਵਾਹਿਗੁਰੂ ਵਰਗੇ ਹੀ ਬਣ ਜਾਂਦੇ ਨੇ। ਪੁਰਖ ਹੈ ਸੇਵੇ ਸੇ ਪੁਰਖ ਹੋਵੇ, ਜਿੰਨੀ ਹਉਮੈ ਸ਼ਬਦ ਜਲਾਈ, ਜਿਹੜੀ ਹਉਮੈ ਹੀ ਹੈ ਸਾਨੂੰ ਪਰਮਾਤਮਾ ਤੋਂ, ਉਸ ਪੁਰਖ ਤੋਂ ਦੂਰ ਕਰੀ ਬੈਠੀ ਹੈ। ਹਉਮੈ ਦਾ ਜਿਹੜਾ ਹੈ ਕੂਟ ਦੀ ਪਾਲ, ਹਉਮੈ ਜਿਹੜੀ ਹੈ ਇਹ ਸ਼ਬਦ ਦੁਆਰਾ ਖਤਮ ਹੁੰਦੀ ਹੈ,

ਕਿ ਸ਼ਬਦ ਤੋਂ ਬਿਨਾਂ ਹਉਮੈ ਖਤਮ ਨਹੀਂ ਹੁੰਦੀ। ਸ਼ਬਦ ਕਹਿੰਦੇ ਆ ਨਾਮ ਨੂੰ, ਨਾਮ ਤੇ ਸ਼ਬਦ। ਜਿੰਨਾ ਚਿਰ ਸਾਡੇ ਅੰਦਰ ਹਉਮੈ ਆ, ਓਨਾ ਚਿਰ ਸਾਡੇ ਅੰਦਰ ਸ਼ਬਦ ਹਉਮੈ ਨੂੰ ਤੇ ਦੋਨਾਂ ਦਾ ਆਪਸ ਵਿੱਚ ਹੀ ਵਿਪਰੀਤ ਆ। ਜੇ ਅੰਦਰ ਹਉਮੈ ਹੈ ਤੇ ਨਾਮ ਨਹੀਂ ਵਸਣਾ, ਜੇ ਨਾਮ ਵਸ ਗਿਆ ਤਾਂ ਹਉਮੈ ਖਤਮ ਹੋ ਜਾਂਦੀ ਹੈ। ਸ਼ਬਦ ਜਲਾਈ, ਇਹ ਸ਼ਬਦ ਹਉਮੈ ਨੂੰ ਖਤਮ ਕਰਦਾ। ਜਿਹਦੇ ਹਿਰਦੇ 'ਚ ਤੇਰਾ ਸ਼ਬਦ ਵਸ ਜਾਂਦਾ, ਜਿਹਦੇ ਹਿਰਦੇ 'ਚ ਨਾਮ ਵਸ ਜਾਂਦਾ, ਜਿਹਦੇ ਹਿਰਦੇ 'ਚ ਤੇਰੇ ਬਚਨ ਵਸ ਜਾਂਦੇ ਨੇ, ਉਹਨਾਂ ਦੇ ਅੰਦਰੋਂ ਹਉਮੈ ਖਤਮ ਹੋ ਜਾਂਦੀ ਹੈ। ਹਉਮੈ ਦੀਰਘ ਰੋਗ ਹੈ, ਦਾਰੂ ਪੀਐਸ ਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰਕਾ ਸ਼ਬਦ ਕਮਾਏ। ਜਿਹੜੇ ਗੁਰੂ ਦੀ ਸ਼ਬਦ ਦੀ ਕਮਾਈ ਕਰਦੇ ਨੇ ਉਹ ਹਉਮੈ ਨੂੰ ਖਤਮ ਕਰ ਲੈਂਦੇ ਨੇ। ਕਹਿੰਦੇ ਜਦੋਂ ਸਾਡੇ 'ਤੇ ਗੁਰੂ ਨੇ ਕਿਰਪਾ ਕੀਤੀ ਆਪਣੀ ਸੰਗਤ ਦੇ ਵਿੱਚ ਬਿਠਾ ਕੇ, ਫਿਰ ਸਾਨੂੰ ਆਪਣੇ ਇਸ ਗੁਰੂ ਦੀ ਸੇਵਾ 'ਤੇ ਲਾ ਕੇ, ਫਿਰ ਇਹ ਸ਼ਬਦ ਦਾ ਗਿਆਨ ਦੇ ਕੇ ਸਾਡੀ ਹਉਮੈ ਸ਼ਬਦ ਨੇ ਖਤਮ ਕਰ ਦਿੱਤੀ। ਹਉਮੈ ਸ਼ਬਦ ਜਲਾਈ, ਤਿਸ ਕਾ ਸ਼ਰੀਕ ਕੋ ਨਹੀਂ ਨਾ ਕੋ ਕੰਟਕ ਬਹਿਰਾਈ। ਉਹ ਜਿਹੜਾ ਪਰਮੇਸ਼ਰ ਹੈ ਉਹਦੇ ਵਰਗਾ ਕੋਈ ਦੂਜਾ ਨਹੀਂ, ਸ਼ਰੀਕ ਹੁੰਦਾ ਦੂਜਾ। ਇਸ ਕਰਕੇ ਤਿਸ ਕਾ ਸ਼ਰੀਕ ਕੋ ਨਹੀਂ, ਪਰਮੇਸ਼ਰ ਇੱਕੋ ਹੀ ਆ, ਕੋਈ ਉਹਦੇ ਵਰਗਾ ਦੂਜਾ ਨਹੀਂ ਹੈ। ਇਸ ਕਰਕੇ ਅਸੀਂ ਦੂਜੇ ਦੀ ਸੇਵਾ, ਦੂਜੇ ਦਾ ਸਿਮਰਨ, ਦੂਜੇ ਦਾ ਧਿਆਨ ਨਹੀਂ ਕਰਨਾ, ਕਿਉਂਕਿ ਉਹਦੇ ਵਰਗਾ ਕੋਈ ਹੈ ਹੀ ਨਹੀਂ ਗਾ। ਤਾਂ ਕਰਕੇ ਫਿਰ ਇੱਥੇ ਗੁਰੂ ਅਮਰਦਾਸ ਜੀ ਦੱਸ ਰਹੇ ਨੇ ਸਾਨੂੰ ਵੀ ਐਵੇਂ ਨਾ ਕਿਸੇ ਦੂਜੇ ਦੀ ਪੂਜਾ ਕਰਨ ਲੱਗ ਜਾਓ। ਉਹਦਾ ਵਰਗਾ ਕੋਈ ਨਹੀਂ ਹੈ, ਨਾ ਕੋਈ ਉਹਦਾ ਵੈਰ ਵਿਰੋਧ ਖੜਾ ਕਰ ਸਕਦਾ। ਜਦੋਂ ਹੈ ਉਹ ਆਪ ਹੀ ਇੱਕ ਹੀ ਆ, ਇੱਕ ਪਰਮਾਤਮਾ। ਤਿਸ ਕੋ ਕੰਟਕ ਮਰ ਕਹਿੰਦੇ ਤਿਸ ਕੋ ਸ਼ਰੀਕ ਕੋ ਨਹੀਂ ਨਾ ਕੋ ਕੰਟਕ ਬਰਾਈ। ਕੋਈ ਰੱਤੀ ਭਰ ਵੀ ਉਹਦੀ ਵਿਰੋਧਤਾ ਨਹੀਂ ਕਰ ਸਕਦਾ, ਕਿਉਂਕਿ ਉਹਦੇ ਬਰਾਬਰ ਕੋਈ ਹੈ ਹੀ ਨਹੀਂ ਗਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਦਾ ਰਾਜ ਚੱਲਦਾ ਸਾਰੀ ਸ੍ਰਿਸ਼ਟੀ 'ਤੇ। ਨੈਚਲ ਰਾਜ ਸਦਾ ਹਰ ਤਿਸ ਕੇਰਾ ਨਾ ਆਵੇ ਨਾ ਜਾਈ। ਕਹਿੰਦੇ ਜਿਹੜਾ ਉਹ ਪਰਮੇਸ਼ਰ ਹੈ ਉਹਦਾ ਰਾਜ ਚੱਲਦਾ, ਉਹਨੂੰ ਮਹਾਰਾਜ ਕਹਿ ਦਿੱਤਾ, ਜਿਹਦਾ ਵੱਡਾ। ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਵਾਜਾ। ਇਸ ਕਰਕੇ ਉਹ ਜਿਹੜਾ ਪਰਮੇਸ਼ਰ ਹੈ ਉਹਦਾ ਰਾਜ ਹੈ ਸਾਰੀ ਸ੍ਰਿਸ਼ਟੀ 'ਤੇ, ਅਤੇ ਉਹਨੇ ਸਾਨੂੰ ਪੈਦਾ ਕੀਤਾ, ਅਸੀਂ ਉਸ ਰਾਜੇ ਦੇ ਪੁੱਤਰ ਹਾਂ। ਰਾਜੇ ਦਾ ਪੁੱਤਰ ਤਾਂ ਵੀ ਚੱਲਦਾ ਹੀ ਹੁੰਦਾ ਮਾੜਾ ਮੋਟਾ। ਫਿਰ ਇਸ ਕਰਕੇ ਅਸੀਂ ਰਾਜੇ ਨੂੰ ਜਾਣ ਲਈਏ ਤਾਂ ਫਿਰ ਮਹਾਰਾਜ ਕਹਿੰਦੇ ਤੁਹਾਡਾ ਵੀ ਇਹ ਮਨ ਰਾਜਾ ਹੈ, ਜੇ ਆਪਣੇ ਆਪ ਨੂੰ ਭੁੱਲ ਗਿਆ ਰਾਜੇ ਦਾ ਪੁੱਤਰ ਹੈ। ਇਸ ਕਰਕੇ ਮਹਾਰਾਜ ਨੇ ਗੁਰਬਾਣੀ 'ਚ ਸਮਝਾਇਆ, ਕਹਿੰਦੇ ਕਾਇਆ ਨਗਰੀ ਇਹ ਮਨ ਰਾਜਾ। ਮਨ ਵੀ ਰਾਜਾ ਸੀ ਪਰ ਉਸ ਮਹਾਰਾਜ ਨੂੰ ਭੁੱਲਣ ਕਰਕੇ ਮੰਗਤਾ ਬਣਿਆ ਫਿਰਦਾ ਸੰਸਾਰ ਦੇ ਵਿੱਚ। ਉਹ ਤੋਂ ਨਹੀਂ ਮੰਗਦਾ ਕਿਉਂਕਿ ਉਹਨੂੰ ਜਾਣਦਾ ਹੀ ਨਹੀਂ ਗਾ, ਇਹ ਫਿਰ ਦੂਜੇ ਪਾਸੋਂ ਮੰਗਦਾ। ਦੂਜੇ ਪਾਸੋਂ ਮੰਗੀਏ ਫਿਰ ਲਾਜ ਮਰਾਈਏ। ਕਹਿੰਦੇ ਸ਼ਰਮ ਨਾ ਮਰ ਜਾਣਾ ਚਾਹੀਦਾ ਜਿਹਦਾ ਐਡਾ ਵੱਡਾ ਪਿਤਾ ਹੈ। ਰੇ ਜੀ ਨਲੱਜ ਲਾਜ ਤੋਹੇ ਨਾਹੀਂ। ਕਹਿੰਦੇ ਹੈ ਨਲੱਜ, ਨਲੱਜ ਕਹਿੰਦੇ ਨੇ ਮੂਰਖ ਨੂੰ। ਰੇ ਜੀ ਨਲੱਜ ਲਾਜ ਤੋਹੇ ਨਾਹੀਂ ਹਰ ਤਜ ਕਤ ਕਾਹੂ ਕੋ ਜਾਈ। ਕਹਿੰਦੇ ਹਰੀ ਨੂੰ ਛੱਡ ਕੇ, ਵਾਹਿਗੁਰੂ ਨੂੰ ਛੱਡ ਕੇ ਤੂੰ ਕਿੱਥੇ ਤੁਰਿਆ ਫਿਰਦਾ, ਬੜੀਆਂ ਮਸਾਣੀਆਂ ਅਤੇ ਪਤਾ ਨਹੀਂ ਕਿੱਥੇ ਕਿੱਥੇ ਬੰਦੇ ਦੀ ਟੇਕ ਅੱਜ। ਤਾਂ ਕਰਕੇ ਕਿਉਂਕਿ ਇਹ ਗੁਰਬਾਣੀ ਦਾ ਗਿਆਨ ਨਹੀਂ ਹੈਗਾ। ਇਸ ਕਰਕੇ ਜਿੰਨਾ ਚਿਰ ਇਹ ਗਿਆਨ ਨਹੀਂ ਆਉਂਦਾ ਉਨਾ ਚਿਰ ਸਾਨੂੰ ਪਤਾ ਨਹੀਂ ਲੱਗਦਾ ਇਸ ਸ੍ਰਿਸ਼ਟੀ 'ਤੇ ਪਰਮੇਸ਼ਰ ਦਾ ਰਾਜ ਹੈ। ਨਿਹਚਲ ਰਾਜ ਸਦਾ ਹਰ ਵੇਲੇ ਜਿੰਨਾ ਚਿਰ ਸ੍ਰਿਸ਼ਟੀ ਰਹਿੰਦੀ ਆ, ਤਿਸ ਕੇਰਾ ਤੇਰਾ ਹੀ ਰਾਜ ਚੱਲਦਾ, ਨਾ ਆਵੇ ਨਾ ਜਾਈ। ਉਹ ਪਰਮੇਸ਼ਰ ਆਉਂਦਾ ਜਾਂਦਾ ਨਹੀਂ, ਉਹ ਪਰਮੇਸ਼ਰ ਸਦਾ ਹੈ। ਜਿਹਨੂੰ ਆਪਾਂ ਪੜ੍ਹਦੇ ਹਾਂ ਨਾ ਜਪਜੀ ਸਾਹਿਬ ਸ਼ੁਰੂ 'ਚ ਭੇਜ ਦਿੱਤਾ ਗੁਰੂ ਨਾਨਕ ਦੇਵ ਜੀ ਨੇ ਪਰਮੇਸ਼ਰ ਦਾ, ਆਦ ਸੱਚ ਜੁਗਾਦ ਸੱਚ, ਜਦੋਂ ਸ੍ਰਿਸ਼ਟੀ ਉਦੋਂ ਦਾ ਹੈਪੀ ਸੱਚ। ਹੈਪੀ ਸੱਚ ਦਾ ਮਤਲਬ ਹੁੰਦਾ ਵੀ ਕੋਈ ਐਸੀ ਜਗ੍ਹਾ ਨਹੀਂ ਜਿੱਥੇ ਹੋਵੇ ਨਾ। ਸਾਨੂੰ ਐਂ ਲੱਗਦਾ ਵੀ ਰੱਬ ਕਣੀ ਕਿਤੇ ਖਾਸ ਜਗ੍ਹਾ 'ਤੇ ਆ, ਇਹ ਬੜਾ ਵੱਡਾ ਇੱਕ ਭਰਮ ਆ। ਜਦੋਂ ਖਤਮ ਹੁੰਦਾ ਉਦੋਂ ਪਤਾ ਲੱਗਦਾ ਹੈਪੀ ਸੱਚ। ਜਿਹਨੇ ਜਾਣ ਲਿਆ ਉਹ ਹਰ ਸੌਂ 'ਤੇ ਜਾਣਦਾ ਉਹਨੂੰ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਿਹਚਲ ਰਾਜ ਸਦਾ ਤਿਸ ਕੇਰਾ ਨਾ ਆਵੇ ਨਾ ਜਾਈ। ਉਹ ਜਨਮ ਮਰਨ 'ਚ ਨਹੀਂ ਆਉਂਦਾ, ਜਿਹੜਾ ਉਹਦੇ ਨਾਲ ਜੁੜ ਜਾਂਦਾ ਉਹ ਵੀ ਜਨਮ ਮਰਨ 'ਚ ਨਹੀਂ ਆਉਂਦਾ। ਇਸ ਕਰਕੇ ਮਹਾਰਾਜ ਨੇ ਪਹਿਲਾਂ ਭੇਜ ਦਿੱਤਾ ਜਨਮ ਮਰਨ ਦਾ ਵੀ ਕੌਣ ਕੌਣ ਆਉਂਦੇ ਨੇ, ਕਿਹੜੇ ਉਹਦੇ ਨਾਲ ਜੁੜੇ ਨਹੀਂ ਹੋਏ। ਜੇ ਅਸੀਂ ਪੁਰਖੇ ਸੇਵੇ ਅਸੀਂ ਪੁਰਖ ਹੋਵੇ। ਮਹਾਰਾਜ ਕਹਿੰਦੇ ਵੀ ਹੋਰ ਜਿਹੜੇ ਆਉਂਦੇ ਜਾਂਦੇ ਰਹਿੰਦੇ ਨੇ, ਕਿਉਂਕਿ ਪਰਮੇਸ਼ਰ ਦੇ ਨਾਲ ਜੁੜਨ ਨਾਲ ਸਾਡਾ ਜਨਮ ਮਰਨ ਖਤਮ ਹੋ ਜਾਂਦਾ। ਅਣਦਨ ਸੇਵਕ ਸੇਵਾ ਕਰੇ ਹਰ ਸੱਚੇ ਕੇ ਗੁਣ ਗਾਈ। ਕਹਿੰਦੇ ਜਿਹੜਾ ਜਿਨ੍ਹਾਂ ਨੂੰ ਉਹ ਅਪਣਾ ਲੈਂਦਾ ਹੈ, ਸੇਵਕ ਹੁੰਦਾ ਦਾਸ, ਜਿਹੜਾ ਉਹਦਾ ਦਾਸ ਬਣ ਜਾਂਦਾ ਹੈ ਉਹ ਉਹਦੀ ਸੇਵਾ ਕਰਦਾ। ਅਣਦਨ ਦਾ ਭਾਵ ਹੁੰਦਾ ਦਿਨ ਰਾਤ ਅੱਠੇ ਪਹਿਰ। ਮਹਾਰਾਜ ਕਹਿੰਦੇ ਜਦੋਂ
ਗੁਰੂ ਕਿਰਪਾ ਕਰਕੇ ਮਿਲਾ ਦਿੰਦਾ। ਅਣਦਨ ਸੇਵਕ ਸੇਵਾ ਕਰੇ ਹਰ ਸੱਚੇ ਕੇ ਗੁਣ ਗਾਈ, ਉਹ ਫਿਰ ਸੱਚ ਬ੍ਰਹਮ ਪਰਮੇਸ਼ਰ ਦੇ ਗੁਣ ਗਾਉਂਦਾ, ਉਹ ਕਿਸੇ ਦੂਜੇ ਦੇ ਗੁਣ ਨਹੀਂ ਗਾਉਂਦਾ, ਦੂਜੇ ਦੀ ਵਡਿਆਈ ਨਹੀਂ ਕਰਦਾ। ਇਸ ਕਰਕੇ ਮਹਾਰਾਜ ਕਹਿੰਦੇ ਗੁਰਮੁਖ ਉਹਦੀ ਸੇਵਾ ਕਰਦੇ ਨੇ ਤੇ ਉਹਦੇ ਗੁਣ ਗਾਉਂਦੇ ਨੇ। ਨਾਨਕ ਵੇਖ ਬਿਗਸਿਆ ਹਰ ਸੱਚੇ ਕੀ ਵਡਿਆਈ, ਉਸ ਸੱਚੇ ਦੀ ਵਡਿਆਈ ਕਦੋਂ ਕੀਤੀ? ਕਹਿੰਦੇ ਜਦੋਂ ਮੈਨੂੰ ਗੁਰੂ ਨੇ ਦਿਖਾ ਦਿੱਤਾ। ਨਾਨਕ ਵੇਖ ਬਿਗਸਿਆ, ਵੇਖ ਕੇ ਨਾਨਕ ਭਗਤਾਂ ਸਦਾ ਵਿਗਾਸ, ਜਿਹੜਾ ਪੰਜਾਬੀ ਸਾਹਿਬ 'ਚ ਪੜ੍ਹਦੇ ਹਾਂ, ਭਗਤ ਉਹਨੂੰ ਕਹਿੰਦੇ ਨੇ ਜਿਹੜੇ ਸਨਮੁੱਖ ਹੋ ਜਾਂਦੇ ਨੇ ਗੁਰੂ ਦੇ ਰਾਹੀਂ। ਬਿਗਸਿਆ ਉਹ ਖਿੜ ਜਾਂਦੇ ਨੇ, ਹਰ ਸੱਚੇ ਕੀ ਵਡਿਆਈ ਉਹ ਵਾਹਿਗੁਰੂ ਦੀ ਵਡਿਆਈ ਕਰਦੇ ਨੇ। ਪੌੜੀ ਜਿਨ ਕੈ ਹਰ ਨਾਮ ਵਸਿਆ ਸਦ ਹਿਰਦੇ, ਹਰ ਨਾਮੋ ਤਿੰਨ ਕੋ ਰੱਖਣ ਹਾਰਾ। ਹੁਣ ਕਹਿੰਦੇ ਰੱਖਿਆ ਕਿਵੇਂ ਕਰਦਾ? ਜਿਹਦੇ ਹਿਰਦੇ 'ਚ ਨਾਮ ਵਸ ਗਿਆ। ਸਾਰੀ ਗੁਰਬਾਣੀ ਦਾ ਤੱਤ ਸਾਰ ਸਤਨਾਮ ਹੈ, ਹਰ ਨਾਮ ਸਤਨਾਮ, ਨਾਮ ਨਿਰੰਜਨ ਕਹਿਤਾ, ਇਹ ਗੁਰਬਾਣੀ ਦਾ ਤੱਤ ਸਾਰਾ। ਇਹਦੀ ਅਸੀਂ ਖੋਜ ਕਰਨੀ ਹੈ ਸਿਰਫ, ਜਿਨ੍ਹਾਂ ਨੇ ਇਹ ਖੋਜ ਕਰ ਲਈ। ਗੁਰੂ ਅਮਰਦਾਸ ਜੀ ਆਪਦੀ ਕਹਾਣੀ ਦੱਸ ਰਹੇ ਨੇ, ਜਿਨ ਕੇ ਹਿਰਦੇ ਹਰ ਨਾਮ ਵਸਿਆ, ਜਿਹਦੇ ਹਿਰਦੇ 'ਚ ਹਰੀ ਅਤੇ ਹਰੀ ਦਾ ਨਾਮ ਵਸ ਗਿਆ। ਮਹਾਰਾਜ ਕਹਿੰਦੇ ਸਦਾ, ਮਹਾਰਾਜ ਕਹਿੰਦੇ ਹਰ ਨਾਮੋ ਤਿੰਨ ਕੋ ਰੱਖਣ ਹਾਰਾ, ਕਹਿੰਦੇ ਉਹ ਫਿਰ ਇਹਦੇ ਦੁਆਰਾ ਸਾਰਿਆਂ ਦੀ ਰੱਖਿਆ ਕਰਦਾ। ਜਿੱਥੇ ਵੀ ਜਾਂਦਾ ਨਾ, ਉਹਨਾਂ ਦੀ ਫਿਰ ਇਹ ਸ਼ਬਦ ਦੁਆਰਾ ਰੱਖਿਆ ਕਰਦਾ। ਜਿਹੜਾ ਆਪਾਂ ਪੜ੍ਹਦੇ ਨਾ, ਤਾਤੀ ਵਾਹ ਉਹਨਾਂ ਲੱਗੇ ਪਾਰ ਬ੍ਰਹਮ ਸਰਨਾਈ ਚਾਉ ਕਰਦਾ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਭਾਈ, ਇਹ ਰਾਮਕਾਰ ਸ਼ਬਦ ਹੀ ਰਾਮਕਾਰ, ਇਹਨੂੰ ਜਿਹੜਾ ਨਾਮ ਦੀ ਰੱਖਿਆ ਚੱਕਰ, ਇਸ ਨੂੰ ਕਹਿੰਦੇ ਗੁਰਮੁਖਾਂ ਨੇ ਇਹ ਰੱਖਿਆ ਚੱਕਰ ਬਣਾ ਲਿਆ ਨਾਮ ਦਾ, ਨਾਮ ਨਾਲ ਜੁੜ ਕੇ ਅਤੇ ਹਰੀ ਨਾਲ ਜੁੜ ਕੇ ਹਿਰਦੇ 'ਚ ਵਸ ਗਿਆ ਸ਼ਬਦ ਅਤੇ ਹਰੀ। ਹਰ ਨਾਮੋ ਤਿੰਨ ਕੋ ਰੱਖਣ ਹਾਰ, ਕਹਿੰਦੇ ਇਸ ਤਰੀਕੇ ਨਾਲ ਉਹ ਸਭ ਦੀ ਰੱਖਿਆ ਕਰਦਾ। ਇਸ ਕਰਕੇ ਜਿਹੜੇ ਗੁਰਮੁਖ ਨੇ, ਭਗਤ ਨੇ, ਉਹਨਾਂ ਦੀ ਫਿਰ ਆਪ ਉਹਨੂੰ ਰੱਖਣੀ ਪੈਂਦੀ ਹੈ, ਕਿਉਂਕਿ ਉਹਦੇ ਨਾਲ ਜੁੜੇ ਹੁੰਦੇ ਨੇ, ਉਹਨਾਂ 'ਤੇ ਭਰੋਸਾ ਹੁੰਦਾ ਉਹਨਾਂ ਨੂੰ ਪਰਮੇਸ਼ਰ 'ਤੇ। ਹਰ ਨਾਮ ਪਿਤਾ ਹਰ ਨਾਮੋ ਮਾਤਾ, ਹਰ ਨਾਮ ਸਿਖਾਈ ਮਿੱਤਰ ਹਮਾਰਾ। ਇਹ ਹਰੀ, ਹਰੀ ਦਾ ਨਾਮ, ਸਤਨਾਮ ਹੀ ਸਾਡਾ ਮਾਤਾ ਪਿਤਾ ਹੈ, ਵਾਹਿਗੁਰੂ ਸਾਡਾ ਮਾਤਾ ਪਿਤਾ, ਉਹਨੂੰ ਵਾਹਿਗੁਰੂ ਵੀ ਕਹਿਤਾ ਸਤਨਾਮ ਨੂੰ। ਉਹ ਜਿਹੜਾ ਵਾਹਿਗੁਰੂ ਹੈ ਉਹ ਸਾਡਾ ਮਾਤਾ ਪਿਤਾ, ਉਹੀ ਸਾਡਾ ਸਖਾ ਹੈ, ਉਹੀ ਸਾਡਾ ਮਿੱਤਰ ਹੈ, ਉਹੀ ਸਾਡਾ ਸਖਾ ਸੰਬੰਧੀ ਹੈ। ਬਾਕੀ ਜਿੰਨੇ ਵੀ ਇਹ ਸੰਸਾਰ ਦੇ ਰਿਸ਼ਤੇ ਹੁੰਦੇ ਨੇ, ਵੈਸੇ ਤਾਂ ਇਹ ਇੱਕ ਸੰਯੋਗ ਬਣਾਇਆ ਜਾਂਦਾ, ਇਹ ਅੰਤ ਵੇਲੇ ਸਾਡੇ ਨਾਲ ਨਹੀਂ ਨਿਭਦੇ, ਨਾਲ ਇਹੀ ਨਿਭੜੇ ਨੇ। ਸਤਨਾਮ ਨੇ ਹੀ ਅੰਤ ਵੇਲੇ ਸਾਡੇ ਕੰਮ ਆਉਣਾ, ਉਸ ਵਾਹਿਗੁਰੂ ਨੇ ਸਾਡੇ ਅੰਤ ਵੇਲੇ ਕੰਮ ਆਉਣਾ, ਤਾਂ ਕਰਕੇ ਅਸੀਂ ਉਸ ਵਾਹਿਗੁਰੂ ਨਾਲ ਜੁੜੇ ਹੁੰਦੇ ਹਾਂ, ਤਾਂ ਕਿ ਉਹ ਸਾਡਾ ਮਿੱਤਰ ਵੀ ਹੈ। ਇਹ ਸੰਸਾਰ ਦੇ ਮਿੱਤਰ ਸਾਰੇ ਮਤਲਬ ਤੱਕ ਵੀ ਹੁੰਦੇ ਨੇ, ਕਈ ਵਾਰ ਛੱਡ ਜਾਂਦੇ ਨੇ, ਕਈ ਵਾਰ ਦੇਖੀਦਾ ਸੰਸਾਰ ਦਾ ਸਾਰਾ ਖੇਲ। ਇਸ ਕਰਕੇ ਜਿਨ੍ਹਾਂ ਨੂੰ ਗਿਆਨ ਹੋ ਜਾਂਦਾ ਉਹ ਫਿਰ ਆਪਣੇ ਹਰੀ ਪਰਮੇਸ਼ਰ ਦੇ ਨਾਲ, ਉਹ ਸਾਡਾ ਮਾਤਾ ਪਿਤਾ ਹਰ ਜੀਓ, ਮਾਤਾ ਹਰ ਜੀਓ, ਪਿਤਾ ਹਰ ਜੀ ਮੇਰੀ ਸਾਰ ਕਰੇ। ਹਰ ਨਾਮੇ ਨਾਲ ਗੱਲਾਂ, ਹਰ ਨਾਮੇ ਨਾਲ ਮਸਲਤ, ਹਰ ਨਾਮ ਹਮਾਰੀ ਕਰਦਾ ਨਿੱਤ ਸਾਰਾ। ਕਹਿੰਦੇ ਉਹ ਜਿਹੜੀ ਪਰਮੇਸ਼ਰ ਨਾਲ ਗੱਲ ਹੁੰਦੀ ਹੈ ਜਿਹੜੀ ਗੁਰਮੁਖਾਂ ਦੀ, ਉਹ ਹਰ ਨਾਮ ਦੁਆਰਾ ਹੁੰਦੀ ਹੈ, ਸ਼ਬਦ ਦੁਆਰਾ ਹੁੰਦੀ ਹੈ। ਹਰਨਾਮੇ ਨਾਲ ਗੱਲਾਂ, ਹਰਨਾਮੇ ਨਾਲ ਮਸਲਤ, ਜਿਵੇਂ ਆਪਾਂ ਬੈਠ ਕੇ ਮਸਲਤ ਹੁੰਦੀ ਹੈ, ਸਭਾ, ਜਿਹੜੀ ਸਭਾ ਪਰਮੇਸ਼ਰ ਦੀ ਹੈ, ਉਹਦੇ ਜਾ ਕੇ ਗੁਰਮੁਖ ਬਹਿੰਦੇ ਨੇ ਅਤੇ ਉਹਦੇ ਨਾਲ ਗੋਸ਼ਟੀ ਕਰਦੇ ਨੇ। ਹਰ ਨਾਮ ਹਮਾਰੀ ਕਰਦਾ ਨਿੱਤ ਸਾਰਾ, ਨਾਮ ਦੁਆਰਾ ਸਾਰੀ ਸ੍ਰਿਸ਼ਟੀ ਦੀ ਸਾਰ ਸੰਭਾਲਣਾ ਕਰਦਾ। ਹਰ ਨਾਮ ਹਮਾਰੀ ਸੰਗਤ ਅਤ ਪਿਆਰੀ, ਹਰ ਨਾਮ ਕੁਲ ਹਰ ਨਾਮ ਅਧਾਰਾ। ਹਰੀ ਨਾਮ, ਸਤਨਾਮ ਜੋ ਹੈ ਉਹ ਸਾਡੀ ਸਤ ਸੰਗਤ ਹੈ, ਸਤ ਸੰਗਤ 'ਚ ਸਤਨਾਮ ਦਾ ਭੇਦ ਦਿੱਤਾ ਜਾਂਦਾ, ਇਹੀ ਸਾਡੀ ਸੰਗਤ ਹੈ। ਅਤ ਪਿਆਰੀ, ਸਭ ਤੋਂ ਪਿਆਰੀ ਸੰਗਤ ਉਹ ਹੈ ਜਿੱਥੇ ਸੱਚ ਅਤੇ ਨਾਮ ਦਾ ਭੇਦ ਦਿੱਤਾ ਜਾਂਦਾ, ਵੀ ਤਾਂ ਕਰਕੇ ਸਤ ਸੰਗਤ ਇਸ ਨੂੰ ਕਿਹਾ ਗਿਆ ਗੁਰੂ ਘਰ ਨੂੰ। ਹਰ ਨਾਮ ਕੁੱਲ, ਹਰ ਨਾਮ ਪਰਿਵਾਰਾ, ਇਹੀ ਸਾਡਾ ਪਰਿਵਾਰ ਹੈ, ਕਿਉਂਕਿ ਇਹਨੂੰ ਪਰਿਵਾਰ ਪਰੀਆਂ ਕਿਹਾ ਗਿਆ, ਜਿਹੜੇ ਜੁੜੇ ਹੁੰਦੇ ਨੇ ਸਾਰੇ ਗੁਰਮੁਖ। ਜਨ ਨਾਨਕ ਕੋ ਹਰ ਨਾਮ ਹਰ ਗੁਰ ਦੀਆ, ਹਰ ਹਲਤ ਪਲਤ ਸਦਾ ਕਰੇ ਨਿਸਤਾਰਾ। ਕਹਿੰਦੇ ਦਾਸ ਗੋਲੇ ਨੂੰ ਗੁਰੂ ਨੇ ਕਿਰਪਾ ਕਰਕੇ ਇਹ ਨਾਮ ਦੀ ਦਾਤ, ਇਹਦੇ 'ਚ ਇੱਕ ਡੂੰਘਾ ਭੇਤ ਹੈ। ਜਨ ਨਾਨਕ ਕੌ ਹਰ ਨਾਮ ਹਰ ਗੁਰ ਦੀਆ, ਇੱਥੇ ਹਰ ਗੁਰ ਕਿਹਾ, ਹਰ ਹਰੀ, ਹਰੀ ਨੂੰ ਵੀ ਗੁਰੂ ਕਿਹਾ ਗਿਆ, ਜਿਹਨੂੰ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਆਦਿ ਅੰਤ ਇੱਕ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ। ਉਹ ਜਿਹੜਾ ਪਰਮਾਤਮਾ ਉਹਨੂੰ ਵੀ ਗੁਰੂ ਕਿਹਾ ਗਿਆ, ਕਿਉਂਕਿ ਉਹਦੇ ਵਿੱਚੋਂ ਹੀ ਸਭ ਕੁਛ ਪ੍ਰਗਟ ਹੋਇਆ, ਦੂਜੇ ਪਾਤਸ਼ਾਹ ਹਰੀ ਰੂਪ ਸੀ ਉਸ ਸਮੇਂ, ਤਾਂ ਕਰਕੇ ਹਰ ਗੁਰ ਦੀਆ। ਇਸ ਕਰਕੇ ਜਿਹੜਾ ਪਰਮਾਤਮਾ ਰੂਪ ਹੁੰਦਾ ਹੈ, ਉਹ ਗੁਰਮੁਖ ਸਾਨੂੰ ਫਿਰ ਇਹ ਉਹਦੇ ਸਨਮੁਖ ਕਰਕੇ ਇਹ ਨਾਮ ਦੀ ਦਾਤ ਦਬਾ ਦਿੰਦਾ।
ਜਿਹੜੀ ਦਾਤ ਦਾਤੇ ਦੇ ਹੱਥ ਦੇ ਵਿੱਚ ਹੈ, ਇਹ ਨਾਮ ਦੀ ਦਾਤ ਜਿਹਨੂੰ ਪ੍ਰਾਪਤ ਹੋ ਜਾਂਦੀ ਹੈ, ਉਹ ਆਪਣਾ ਜੀਵਨ ਸਫਲ ਕਰ ਜਾਂਦਾ ਹੈ ਗੁਰੂ ਦੇ ਰਾਹੀਂ। ਸਤਿਗੁਰ ਕਿਰਪਾ ਕਰਨ, ਗੁਰਬਾਣੀ ਅਗਾਧ ਬੋਧ ਹੈ, ਕੋਈ ਐਸਾ ਸ਼ਬਦ ਬੋਲਿਆ ਗਿਆ ਵੀ ਸੰਗਤ ਦੇ ਅਨੁਕੂਲ ਨਾ ਹੋਵੇ, ਸੰਗਤ ਗੁਰੂ ਬਖਸ਼ਣਹਾਰ ਹੈ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਵਾਜੀ ਸਾਹ ਸੰਗਤਾਂ ਬਣਭਾਗੀ ਹੋ ਜੋ ਅੰਮ੍ਰਿਤ ਵੇਲੇ ਤੋਂ ਗੁਰੂ ਸਾਹਿਬ ਜੀ ਦੇ ਪਾਵਨ ਚਰਨਾਂ ਦੀਆਂ ਹਾਜ਼ਰੀਆਂ ਪੈ ਰਹੇ ਹੋ। ਗੁਰੂ ਸਾਹਿਬ ਜੀ ਕਿਰਪਾ ਕਰਨ ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ, ਗੁਰਸਿੱਖੀ ਨਾਮ ਦਾ ਕੋਸ਼ਿਸ਼ ਕਰਨ। ਇੱਥੇ ਹੀ ਜਵਾਨ ਦੀ ਸਮਾਪਤੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਰ ਸੋਮਵਾਰ ਅਤੇ ਬੁੱਧਵਾਰ ਨੂੰ ਬੀਬੀਆਂ ਵੱਲੋਂ 9:30 ਤੋਂ 11 ਤੱਕ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੁੰਦੇ ਨੇ। ਸੋ ਜਿੰਨਾ ਪਾ ਸਮਾਂ ਹੋਵੇ ਜ਼ਰੂਰ ਹਾਜ਼ਰੀ ਭਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਪਾਈ
1: ਜੈ ਮਾਤ ਪਿਤਾ ਸੁਤਮੀਤ ਨ ਪਾਈ
0: ਮਾਨੂਹਾ ਨਾਮ ਤੇਰੇ ਸੰਗ ਸਹਾਈ
1: ਜੈ ਮਹਾ ਭਿਆਨ ਦੂਤ ਜਮ ਦਲ ਹੈ
0: ਤੈ ਕੇਵਲ ਨਾਮ ਸੰਗ ਤੇਰੇ ਚਲੈ
1: ਜੈ ਮੁਸਕਲ ਹੋਵੇ ਅਤ ਭਾਰੀ
0: ਹਰ ਕੋ ਨਾ ਕਿਨ ਮਾਹੇ ਉਧਾਰੀ
1: ਅਨਕ ਪੁਨੇ ਚਰਨ ਕਰਤ ਨਹੀਂ ਧਰੇ
0: ਹਰ ਕੋ ਨਾ ਕੋਟ ਪਾਪ ਹਰ ਹਰੈ
1: ਗੁਰਮੁਖ ਨਾਮ ਜਪੋ ਮਨ ਮੇਰੇ
0: ਨਾਨਕ ਪਾਵੋ ਸੁਖ ਘਨੇਰੇ
1: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ
0: ਹਰ ਕਾ ਨਾਮ ਜਪਤ ਹੋਏ ਸੁਖੀਆ
1: ਲਾਖ ਕਰੋਰੀ ਬੰਦ ਨਾ ਭਰੇ
0: ਹਰ ਕਾ ਨਾਮ ਜਪਤ ਨਿਸਤਰੈ
1: ਅਨਕ ਮਾਇਆ ਰੰਗ ਤਿੱਖ

0: ਜਨ ਹਰ ਰਸ ਰਾਤੇ,
1: ਸੁਨ ਸਮਾਦ ਨਾਮ ਰਸ ਮਾਤੇ,
0: ਆਠ ਪਹਿਰ ਜਨ ਹਰ ਹਰ ਜਪੈ,
1: ਹਰ ਕਾ ਭਗਤ ਭਗਤ ਨੇ ਛਪੈ,
0: ਹਰ ਕੀ ਭਗਤ ਮੁਕਤ ਬਹੁ ਕਰੇ,
1: ਨਾਨਕ ਜਨ ਸੰਗੇ ਤੇ ਤਰੇ,
0: ਪਾਰ ਜਾਤੇ ਹੋ ਹਰ ਕੋ ਨਾਮ,
1: ਨਾਮ ਤੇਨ ਹਰ ਹਰ ਗੁਣ ਗਾਮ,
0: ਸਭ ਤੇ ਉਤਮ ਹਰ ਕੀ ਕਥਾ,
1: ਨਾਮ ਸੁਨਤ ਦਰਦ ਦੁਖ ਲਥਾ,
0: ਨਾਮ ਕੀ ਮਹਿਮਾ ਸੰਤ ਰਿਦ ਵਸੈ,
1: ਸੰਤ ਪ੍ਰਸਾਦ ਦੁਰਦ ਸਾਨਸੈ,
0: ਸੰਤ ਕਾ ਸੰਗ ਬੜ ਭਾਗੀ ਪਾਈਐ,

0: ਸੰਜਮ ਅਤ ਸਾਧਨ
1: ਨਾਨਕ
0: ਗੁਰਮੁਖ ਨਾਮ ਜਪਤ ਗਤ ਪਾਏ

ังฆปัจจัย

दक्ष नाही कश करे शपाया।

0: ਸਰ ਪਰ ਹੋਵਤ ਜਾਨ ਅਨੇਤ
1: ਕਿਸ ਆਇਆ ਸੀ ਔਰ ਅਗਲਾਵੇ
0: ਉਹ ਬਿਨ ਸੇ ਉਹ ਮਨ ਪਛਤਾਵੇ
1: ਜੋੜੀ ਸੇ ਸੋ ਚਾਲਣ ਹਾਰ
0: ਲਪਟ ਰਹੇ ਹੋ ਤੈ ਅੰਦ ਅੰਧਾਰ
1: ਉਸ ਜੋ ਲਾਵੇ ਨੇ
0: ਤਾਂ ਕਿ ਉਹ ਹੱਥ ਨਾ ਆਵੇ ਕੇ
1: ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ
0: ਕਰ ਕਿਰਪਾ ਨਾਨਕ ਆਪ ਲੈ ਲਾਈ
1: ਤਨ ਤਨ ਕੁਟੰਬ ਸੁਭਾਇਆ
0: ਮਿਥਿਆ ਹੋਮੇ ਮਮਤਾ ਮਾਇਆ
1: ਮਿਥਿਆ ਰਾਜ ਤੋਨ ਤਨ ਮਾਲ
0: ਮਿਥਿਆ ਕਾਮ ਕ੍ਰੋਧ ਵਿਕਰਾਲ
1: ਮਿਥਿਆ ਰਸ ਹਕਤੀ ਹਸਵ ਵਸਤਰਾ
0: ਮਿਥਿਆ ਰੰਗ ਸੰਗ ਮਾਇਆ ਕੇ ਖਾਸਤਾ
1: ਮਿਥਿਆ ਤੂ ਮੂਹ ਅਭਿਮਾਨ
0: ਮਿਥਿਆ ਆਪਸ ਉਪਰ ਕਰਤ ਗੁਮਾਨ
1: ਅਸਤਰ ਭਗਤ ਸਾਧ ਕੀ ਸਰਨ
0: ਨਾਨਕ ਜਪ ਜਪ ਜੀਵੇ ਹਰ ਕੇ ਚਰਨ
1: ਮਿਥਿਆ ਸਰਮ ਪਰ ਨਿੰਦਾ ਸੁਨੇ
0: ਮਿਥਿਆ ਹਸਤ ਪਰ ਕਰਪ ਕਿਉ ਹਿਰੇ
1: ਮਿਥਿਆ ਨੇਤਰ ਪੇਖਤ ਪਰ ਤ੍ਰਿਆ ਰੂਪਾਦ
0: ਮਿਥਿਆ ਰਸਨਾ ਭੋਜਨ ਅਨ ਸਵਾਦ

0: ਕਰਨ ਨਾਦ
1: ਜੈ ਪ੍ਰਸਾਦ ਤੇ ਕੇਵਲ ਸਮਾਦ
0: ਜੈ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ
1: ਜੈ ਪ੍ਰਸਾਦ ਸੁਖ ਸਹਿਜੇ ਵਸਨਾ
0: ਜੈ ਪ੍ਰਸਾਦ ਹਸਤ ਘਰ ਚਲੈ
1: ਜੈ ਪ੍ਰਸਾਦ ਸੰਪੂਰਨ ਫਲੈ
0: ਜੈ ਪ੍ਰਸਾਦ ਪਰਮਗਤ ਪਾਵੈ
1: ਜੈ ਪ੍ਰਸਾਦ ਸੁਖ ਸਹਿਜ ਸਮਾਵੈ
0: ਐਸਾ ਪ੍ਰਭ ਤਿਆਗ ਅਵਰਗਤ ਲਾਗੋ
1: ਗੁਰ ਪ੍ਰਸਾਦ ਨਾਨਕ ਮਨ ਜਾਗੋ
0: ਜੈ ਪ੍ਰਸਾਦ ਤੂੰ ਪ੍ਰਗਟ

0: ਜਹ ਪ੍ਰਸਾਦ ਤੂੰ ਪਾਵੈ ਸਾਚ,
1: ਏ ਮਨ ਮੇਰੇ ਤੂੰ ਤਾਂ ਸਿਉ ਰਾਚ,
0: ਜਹ ਪ੍ਰਸਾਦ ਸਭ ਕੀ ਗਤ ਹੋਏ,
1: ਨਾਨਕ ਜਾਪ ਜਪੇ ਜਪ ਸੋਏ,
0: ਆਪ ਜਪਾਏ ਜਪੇ ਸੋ ਨਾਓ,
1: ਆਪ ਗਵਾਏ ਸੋ ਹਰ ਗੁਣ ਗਾਓ,
0: ਪ੍ਰਭ ਕਿਰਪਾ ਤੇ ਹੋਏ ਪ੍ਰਗਾਸ,
1: ਪ੍ਰਭ ਦਇਆ ਤੇ ਕਮਲ ਵਿਗਾਸ,
0: ਪ੍ਰਭ ਸੋ ਪ੍ਰਸੰਨ ਬਸੇ ਮਨ ਸੋਏ।

0: ਸਿਖੋਤ
1: ਸਾਧਕ ਸੰਗ ਮਿਟੇ ਅਭਿਮਾਨ
0: ਸਾਧਕ ਸੰਗ ਪ੍ਰਗਟੇ ਸੋ ਗਿਆਨ
1: ਸਾਧਕ ਸੰਗ ਬੂਝੇ ਪ੍ਰਭ ਨੇਰਾ
0: ਸਾਧ ਸੰਗ ਸਭ ਹੋਤ ਨਿਵੇਰਾ
1: ਸਾਧਕ ਸੰਗ ਪਾਏ ਨਾਮ ਰਤਨ
0: ਸਾਧਕ ਸੰਗ ਏਕ ਉਪਰ ਜਤਨ
1: ਸਾਧਕੀ ਮਹਿਮਾ ਵਰਨੇ ਕੌਣ ਪਰਾਨੀ
0: ਨਾਨਕ ਸਾਧਕੀ ਸੋਭਾ ਪ੍ਰਭ ਮਾਏ ਸਮਾਨੀ

0: ਸੰਗ ਮਹਿਲ ਪਹੁੰਚੇ।
1: ਸਾਧਕ ਸੰਗ ਦ੍ਰਿੜੇ ਸਭ ਧਰਮ,
0: ਸਾਧ ਕੇ ਸੰਗ ਕੇਵਲ ਪਾਰ ਬ੍ਰਹਮ।
1: ਸਾਧਕ ਸੰਗ ਪਾਏ ਨਾਮ ਨਿਧਾਨ,
0: ਨਾਨਕ ਸਾਧੂ ਕੈ ਪ੍ਰਵਾਨ।
1: ਸਾਧਕ ਸੰਗ ਸਭ ਕੁਲ ਉਧਾਰੇ,
0: ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੇ।
1: ਸੰਗ ਸੋ ਤਨ ਪਾਵੇ,
0: ਜਿਸ ਤਨ ਤੇ ਸਭ ਕੋ ਬਰਸਾਵੇ।
1: ਸੰਗ ਧਰਮ ਰਾਏ ਕਰੇ ਸੇਵਾ,
0: ਸਾਧ ਕੇ ਸੰਗ ਸੋ ਬਾਸੁਰ ਦੇਵਾ।
1: ਸਾਧੂ ਕੇ ਸੰਗ ਪਾਪ ਲਾਏ,
0: ਸਾਧ ਸੰਗ ਅੰਮ੍ਰਿਤ ਗੁਣ ਗਾਏ।
1: ਸਾਧ ਕੇ ਸੰਗ ਸਰਬਦਾਨ ਗਮ,
0: ਨਾਨਕ ਸਾਧ ਕੇ ਸੰਗ ਸਫਲ ਜਮ।
1: ਸਾਧ ਕੇ ਸੰਗ ਨਹੀ ਕਸ਼ਕਾਲ,
0: ਦਰਸ਼ਨ ਪੇਟ ਦੋ ਤਨਿਹਾਲ।
1: ਸਾਧ ਕੇ ਸੰਗ ਕਲੁਖਤ ਹਰੇ,
0: ਸਾਧ ਕੇ ਸੰਗ ਨਰਕ ਪਰ ਹਰੇ।
1: ਸਾਧ ਕੇ ਸੰਗ ਇਹਾਂ ਉਹਾਂ ਸਹੇਲਾ,
0: ਸਾਧ ਸੰਗ ਵਿਸ਼ਰਤ ਹਰ ਮੇਲਾ।
1: ਜੋ ਇਸੇ ਸੋਈ ਫਲ ਪਾਵੇ,
0: ਸਾਧ ਕੇ ਸੰਗ ਨਾ ਵਿਰਤਾ ਜਾਵੇ।
1: ਪਾਰ ਬ੍ਰਹਮ ਸਾਧ ਰਿਦ ਵਸੇ,
0: ਨਾਨਕ ਗੁਰੇ ਸਾਧ ਸੁਨ ਵਸੇ।
1: ਸਾਧ ਕੇ ਸੰਗ ਸੁਨੋ ਹਰ ਨਾਉ,
0: ਸਾਧ ਸੰਗ ਹਰ ਕੇ ਗੁਣ ਗਾਓ।
1: ਸਾਧ ਕੇ ਸੰਗ ਨਾ ਮਨ ਤੇ ਵਿਸਰੇ,
0: ਸਾਧ ਸੰਗ ਸਰ ਪਰ ਨਿਸਤਰੇ।
1: ਸਾਧ ਕੇ ਸੰਗ ਲਾਗੇ ਮਰਬ ਪ੍ਰਭ ਮੀਠਾ,
0: ਸਾਧੂ ਕੇ ਸੰਗ ਕਟ ਕਟ ਡੀਠਾ।
1: ਸਾਧ ਸੰਗ ਪਏ ਆਗਿਆਕਾਰੀ,
0: ਸਾਧ ਸੰਗਤ ਪਈ ਹਮਾਰੀ।
1: ਸਾਧਕ ਸੰਗ ਮਿਟੇ ਸਭ ਰੋਗ,
0: ਨਾਨਕ ਸਾਧ ਭੇਟੇ ਸੰਜੋਗ।
1: ਸਾਧ ਕੀ ਮਹਿਮਾ ਵੇਦ ਨਾ ਜਾਣੇ,
0: ਜੇਤਾ ਸੁਣੇ ਤੇ ਤਾਵ ਗਿਆਨੇ।

0: ਜਾਨਕੀ ਵਾਸਨਾ ਮਨ ਤੇ ਟਰੈ
1: ਜਿਤ ਪੰਚ ਦੋਖ ਤੇ ਰਹਿਤ
0: ਨਾਨਕ ਕੋਟ ਮਲੇ ਕੋ ਐਸਾ ਪਰਸ
1: ਵੈਸਨੋ ਸੋ ਜਿਸ ਉਪਰ ਸੋ ਪ੍ਰਸੰਨ
0: ਵਿਸਨ ਕੀ ਮਾਇਆ ਤੇ ਹੋਏ ਭਿੰਨ
1: ਕਰਮ ਕਰਤ ਹੋਵੇ ਨ ਕਰਮ
0: ਇਸ ਵੈਸਨੋ ਕਾ ਨਿਰਮਲ ਧਰਮ
1: ਫਲ ਕੀ ਇੱਛਾ ਨਹੀਂ ਬਾਛੈ
0: ਕੇਵਲ ਭਗਤ

0: ਭਗਤ ਕਾ ਰੰਗ
1: ਸਗਲ ਤਿਆਗੇ ਦੁਸ਼ਟ ਕਾ ਸੰਗ
0: ਤੇ ਬਿਨਸੈ ਸਗਲਾ ਭਰਮ
1: ਕਰ ਪੂਜੇ ਸਗਲ ਪਾਰ ਬ੍ਰਹਮ
0: ਸਾਧ ਸੰਗ ਪਾਪਾਂ ਮਲ ਖੋਵੈ
1: ਜਿਸ ਭਗਵਤੀ ਕੀ ਮਤਿ ਉਤਮ ਹੋਵੈ
0: ਭਗਵੰਤ ਕੀ ਟਹਿਲ ਕਰੈ ਨਿਤ ਨੀਤ
1: ਮਨ ਤਨ ਹਰਿ ਸਸਰ ਪ੍ਰੀਤ।

0: ਉਪਰ ਦਰਬ ਕੋ ਹਿਰੇ
1: ਕਈ ਕੋਟ ਪਰ ਦੁਖ ਨਾ ਕਰੇ
0: ਕਈ ਕੋਟ ਮਾਇਆ ਸ਼ਰਮ ਮਾਏ
1: ਕਈ ਕੋਟ ਪਰ ਦੇਸ਼ ਪਰਵਾਹੇ
0: ਜਿਤ ਜਿਤ ਲਾਵੋ ਤਿਤ ਤਿਤ ਲਗਨਾ
1: ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ
0: ਕਈ ਕੋਟ ਸਿੱਧ ਜਤੀ ਜੋਗੀ
1: ਕਈ ਕੋਟ ਰਾਜੇ ਰਸ ਹੋਗੀ
0: ਕਈ ਕੋਟ ਪੰਖੀ ਸਰਪ ਉਪਾਏ
1: ਕਈ ਕੋਟ ਪਾਥਰ ਵਿਰਖ ਨੇ ਪਜਾਏ
0: ਕਈ ਕੋਟ ਪਵਨ ਪਾਣੀ ਬੈਸਾਂਤਰ
1: ਕਈ ਕੋਟ ਦੇਸ਼ ਭੂ ਮੰਡਲ
0: ਕਈ ਕੋਟ ਸਸੀਰ ਸੂਰ ਨਖਤਰ
1: ਕਈ ਕੋਟ ਦੇਵ ਦਾਨ ਇੰਦਰ ਸਿਰ ਛਤਰ
0: ਸਗਲ ਸਮੱਗਰੀ ਆਪਣੇ ਸੂਤ ਤਾਰੇ
1: ਨਾਨਕ ਜਿਸ ਸੁਭਾਵੈ ਤਿਸ ਦਿਨ ਸਾਰੇ
0: ਕਈ ਕੋਟ ਰਾਜਸਤਾਮ ਸਾਤਕ
1: ਕਈ ਕੋਟ ਵੇਦ ਪ੍ਰਾਣ ਸਿਮਰ ਦਾ ਸਾਸਤ
0: ਕਈ ਕੋਟ ਕੀਏ ਰਤਨ ਸੰਬੰਧ
1: ਕਈ ਕੋਟ ਨਾਨਾ ਪ੍ਰਕਾਰ ਜੰਤ
0: ਕਈ ਕੋਟ ਕੀਏ ਚਿਰ ਜੀਵੈ
1: ਕਈ ਕੋਟ ਗਿਰੀ ਮੇਰ ਸਵਰ ਜੀਵੈ
0: ਕਈ ਕੋਟ ਜਖ ਕਿਨਰ ਪਿਚ

0: ਰਾਖੇ,
1: ਨਾਨਕ ਸਭ ਕੁਛ ਪ੍ਰਭ ਕੇ ਹਾਥੇ,
0: ਕਈ ਕੋਟ ਭਏ ਬੈਰਾਗੀ,
1: ਰਾਮ ਨਾਮ ਸੰਗ ਤਿਲ ਲਿਵ ਲਾਗੀ,
0: ਕਈ ਕੋਟ ਪ੍ਰਭ ਕੋ ਖੋਜੰਤੇ,
1: ਆਤਮ ਮੈਂ ਪਾਰ ਬ੍ਰਹਮ ਜਾਣਤੇ,
0: ਕਈ ਕੋਟ ਦਰਸ਼ਨ ਪ੍ਰਭ ਪਿਆਸ,
1: ਤਿਨ ਕੋ ਮਿਲਿਓ ਪ੍ਰਭ ਅਵਿਨਾਸ,
0: ਕਈ ਕੋਟ ਮੰਗੇ ਸਤ ਸੰਗ,
1: ਪਾਰ ਬ੍ਰਹਮ ਤੇ ਲਾਗਾ ਰੰਗ,
0: ਜਿਨ ਕੋ ਹੋਏ ਆਪ ਸੋ ਪ੍ਰਸੰਨ,
1: ਨਾਨਕ ਦੇ ਜਨ ਸਦਾ ਧੰਨ ਧੰਨ,
0: ਕਈ ਕੋਟ ਖਾਣੀ ਅਰ

0: ਕਰਾਵਨ ਸਰਬ ਕੋ ਨਾਥ,
1: ਆਗਿਆਕਾਰੀ ਬੁਪਰਾ ਜੀਓ,
0: ਜੋ ਤਿਸ ਭਾਵੈ ਸੋਈ ਪੁਨ ਥੀਓ,
1: ਕਬਹੁ ਊਚ ਨੀਚ ਮਹਿ ਵਸੈ,
0: ਕਬਹੁ ਸੋਗ ਹਰ ਤਰੰਗ ਹਸੈ,
1: ਕਬਹੁ ਨਿੰਦ ਚਿੰਦ ਵਿਵਹਾਰ,
0: ਕਬਹੁ ਊਹ ਆਕਾਸ਼ ਪਿਆਰ,
1: ਕਬਹੁ ਵੇਤਾ ਬ੍ਰਹਮ ਵਿਚਾਰ,
0: ਨਾਨਕ ਆਪ ਮਿਲਾਵਣ ਹਾਰ,
1: ਕਬਹੁ ਨਿੰਦ ਕਰੈ ਬਹੁ ਭਾਤ,
0: ਕਬਹੁ ਸੋਇ ਰਹਿ ਜਨਾਰ,
1: ਕ੍ਰੋਧ ਵਿਕਰਾਲ,
0: ਕਬਹੁ ਸਕਤੀ ਹੋ ਦਰਬਾਰ,
1: ਕਬਹੁ ਹੋਏ ਬਹਿ ਵੱਡ ਰਾਜਾ,
0: ਕਬਹੁ ਭਿਖਾਰੀ ਨੀਚ ਕਾ ਸਾਜਾ,
1: ਅਪਕੀਰਤ ਮਹਿ ਆਵੈ,
0: ਕਬਹੁ ਭਲਾ ਭਲਾ ਕਹਾਵੈ,
1: ਪ੍ਰਭ ਰਾਖੈ ਤਿਵਹੀ ਰਹਿ,
0: ਗੁਰ ਪ੍ਰਸਾਦ ਨਾਨਕ ਸਚ ਕਹਿ,
1: ਕਬਹੁ ਹੋਏ ਪੰਡਤ ਕਰੇ ਵਖਿਆਨ,
0: ਕਬਹੁ ਮੋਨ ਧਾਰੀ ਲਾਵੈ ਧਿਆਨ,
1: ਕਬਹੁ ਤਟ ਤੀਰਥ ਇਸਨਾਨ,
0: ਕਬਹੁ ਸਿੱਧ

ਕੀਆ ਮੋਕਾ ਤੇ ਸੁਖ ਪਾਵੇ ਤ੍ਰੈ ਸਮਾਨ ਕਸ ਸੰਗ ਰਜਾਵੇ ਪਰ ਪੀਤਰ ਤਾਕਾ ਹੋਏ ਵਿਨਾਸ ਖਿਨ ਮੈਂ ਹੋਏ ਗਾਏ ਪਸਮਾਂਤ ਧਰਮ ਰਾਏ ਕਿਸ ਕਰੇ ਕੁਆਰੀ ਸੋ ਜਨ ਨਾਨਕ ਦਰ ਗਏ ਪਰਵਾਨ ਸਰਮ ਪਾਵੇ ਸਗਲੇ ਵਿਚਾਰੇ ਨਰਕ ਸੁਰਗ ਫਿਰ ਤੇਰੇ ਅਵਤਾਰ ਹਰ ਗਏ ਕੋ ਕੈਸੇ ਗਵੈ ਜਿਸੇ ਭਲਾਈ ਨਿਪਟ ਨਾ ਆਵੈ ਓ ਨਾਨਕ ਤਾਗੀ ਨਿਰਮਲ ਸੋਏ ਤਬ ਇਸ ਕੋ ਸੁਖ ਨਾਹੀ ਹੋਏ ਤਬਲਾ ਗਰਭ ਜੋਗ ਨੇ ਫਿਰਤਾ ਤਬਲਾ ਨਿਰੇਚਲ ਨਾਹੀ ਜੀਤ ਤਬਲਾ ਧਰਮ ਰਾਏ ਦੇ ਸਜਾਏ ਗੁਰ ਪ੍ਰਸਾਦ ਨਾਨਕ ਹੋ ਛੂਟੇ

สาวกเกสา

ਨਾਨਕ ਕੀਮਤ ਕਹਿਣ ਨਾ ਜਾਏ। ਗੁਰ ਪ੍ਰਸਾਦ ਕਿਨੇ ਬਖਿਆਨੀ।

ಕವಿಯಿದ್ದಾರೆ.

संत का दुखी किते काज न पहुंचे।

จงพาวกิงตันในตรัแปด

Sandra.

ਜਾਣੋ ਤ੍ਰਿਸ਼ਨਾ ਬੂਝੇ।

0: ਪੂਜਿਆ
1: ਗੁਰ ਪ੍ਰਸਾਦ ਤਤ ਸਭ ਬੂਜਿਆ
0: ਦੇਖੋ ਤਬ ਸਭ ਕਿਛ ਮੂਲ
1: ਨਾਨਕ ਸੋ ਸੁਖਮ ਸੋਈ ਅਸਥੂਲ
0: ਜਨਮੇ ਨਹਿ ਕਿਛ ਮਰੇ
1: ਆਪਣ ਚਲਤਾ ਆਪ

0: ਬਾਵੜ ਭਾਗੀ ਪਾਈਐ
1: ਸਾਧ ਸੰਗਤ ਕੀਰਤਨ ਗਾਈਐ
0: ਅਨਕ ਵਿਘਨ ਤੇ ਸਾਧੂ ਰਾਖੈ
1: ਹਰ ਗੁਣ ਗਾਇ ਅੰਮ੍ਰਿਤ ਰਸ ਚਾਖੈ
0: ਕੋਟ ਗਹੀ ਸੰਤੇ ਦਰ ਆਇਆ
1: ਸਰਬ ਸੁਖ ਨਾਨਕ ਤੈ ਪਾਇਆ
0: ਮ੍ਰਿਤਕ ਕੋ ਜੀ ਵਾਲਣ ਹਾਰ
1: ਭੁਖੇ ਕੋ ਦੇਵ ਤੇ ਆਹਾਰ
0: ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਏ
1: ਗੁਰਬ ਲਿਖੇ ਕਾ ਲੈਣਾ ਪਾਏ
0: ਸਭ ਕੁਛ ਤਿਸਕਾਉ ਕਰਨੇ ਜੋਗ
1: ਜਪ
0: ਜਨ ਸਦਾ ਸਦਾ

सर्गस्त में भोगी।

0: ਸਤ ਸਭ ਧਾਰੀ
1: ਆਪੇ ਗੁਣ ਆਪੇ ਗੁਣਕਾਰੀ
0: ਸ਼ਬਦ ਸਤ ਸਤ ਪ੍ਰਭ ਬਖਤਾ
1: ਸੁਰਤ ਸਤ ਸਤ ਜਸ ਸੁਣਤਾ
0: ਪੂਜਣ ਹਾਰ ਕੋ ਸਤ ਸਭ ਹੋਏ
1: ਨਾਨਕ ਸਤ ਸਤ ਪ੍ਰਭ ਸੋਏ
0: ਸਤ ਸਰੂਪ ਹਿਰਦੈ ਜਿਨ ਮਾਨਿਆ
1: ਕਰਨ ਕਰਾਵਣ ਤਿਨ

0: ਗਡਾਈ
1: ਆਖੋ ਭਿੰਨ ਨਾ ਕਹਿਣਾ ਜਾਈ
0: ਜੈ ਬੂਜਨ ਹਾਰ ਬਵੇਕ
1: ਨਾਰਾਇਣ ਲੈ ਨਾਨਕੇਕ
0: ਠਾਕੁਰ ਕਾ ਸੇਵਕ ਆਗਿਆਕਾਰੀ
1: ਠਾਕੁਰ ਕਾ ਸੇਵਕ ਸਦਾ ਪੁਜਾਰੀ
0: ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ
1: ਠਾਕੁਰ ਕੇ ਸੇਵਕ ਕੇ ਨਿਰਮਲ ਰੀਤ
0: ਠਾਕੁਰ ਕੋ ਸੇਵਕ

0: ਬੈਠਤ ਸੋਭਤ ਨਾਮ
1: ਨਾਨਕ ਜਨ ਕੇ ਸਦ ਕਾਮ
0: ਬੋਲੋ ਜਸ ਜੇ ਵਾ ਦਿਨ ਰਾਤ
1: ਆਪਣੇ ਜਨ ਕੀ ਨੀ ਦਾਤ
0: ਕਰੇ ਭਗਤ ਆਤਮ ਕੈ

0: ਸਤਿਗੁਰ ਸੇਖੀ ਕਰੇ ਪ੍ਰਿਤਪਾਲ,
1: ਸੇਵਕੋ ਗੁਰ ਸਦਾ ਦਿਆਲ,
0: ਸਿੱਖ ਕੀ ਗੁਰਦੁਰ ਮਤ ਮਲ ਹਿਰੈ,
1: ਗੁਰ ਵਚਨੀ ਹਰ ਨਾਮ ਉਚਰੈ,
0: ਸਤਿਗੁਰ ਸਿੱਖ ਕੇ ਬੰਧਨ ਕਾਟੈ,
1: ਗੁਰ ਕਾ ਸਿੱਖ ਵਿਕਾਰ ਤੇ ਹਟੈ,
0: ਸਤਿਗੁਰ ਸਿੱਖੋ ਨਾਮ ਤਨ ਦੇ,
1: ਗੁਰ ਕਾ ਸਿੱਖ ਬੜ ਭਾਗੀ ਹੈ,
0: ਸਤਿਗੁਰ ਸਿੱਖ ਕਾ ਹਾਲਤ ਪਾਲਤ ਸਵਾਰੈ,
1: ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ,
0: ਗੁਰ ਕੈ ਗ੍ਰਹਿ ਸੇਵਕ ਜੋ ਰਹੇ,
1: ਗੁਰ ਕੀ ਆਗਿਆ ਮਨ ਮੈਂ ਸਹਿ,
0: ਆਪਸ ਕੋ ਕਰ ਕਛੂ ਨਾ ਜਨਾ।

0: ਸਫਲ ਦਰਸ਼ਨ ਪੇਖਤ ਪੁਨੀਤ
1: ਭੇਟਤ
0: ਸੰਗ ਰਾਮ ਗੁਣ ਗਵੇ ਸੁਣ ਕਰ ਵਚਨ ਕਰਨ ਘਨੇ ਪੂਰਾ ਗੁਰ ਖਿਓ ਜਾਂਕਾ ਮੰਤਰ ਗੁਣ ਬੇਅੰਤ ਕੀਮਤ ਨਹੀਂ ਪਾਏ
1: ਨਾਨਕ ਜਿਸ ਭਾਵੇ ਤਿਸ ਲਏ ਮਿਲਾਏ
0: ਜਿਹ ਪਾਏ ਕੁਸਤ ਅਨੇਕ
1: ਸਤ ਪੁਰਖ ਪੂਰਨ ਵਿਵੇਕ
0: ਤਾਂ ਬੋਲ ਨ ਪਹੁੰਚਤ ਪ੍ਰਾਣੀ
1: ਗੋਚਰ ਪ੍ਰਭ ਨਿਰਵਾਣੀ
0: ਮੇਰਾ ਹਾਰ ਨਿਰਵੈਰ ਸੁਖਦਾਈ
1: ਤਾਕੀ ਕੀਮਤ ਕਿਨੇ ਨਾ ਪਾਈ
0: ਅਨਕ ਭਗਤ ਬੰਧਨ ਨਿਤ ਕਰੇ
1: ਜਨ ਕਮਲ ਹਿਰਦੇ ਸਿਮਰੇ
0: ਸਦ ਬਲਿਹਾਰੀ ਸਤ ਗੁਰ ਆਪਣੇ
1: ਨਾਨਕ ਜਿਸ ਪ੍ਰਸਾਦ ਹੈ ਸਾ ਪ੍ਰਭ ਜਪਨੇ
0: ਇਹੋ ਹਰ ਰਸ ਪਾਵੇ ਜਨ ਕੋਏ
1: ਅੰਮ੍ਰਿਤ ਪੀਵੇ ਅੰਮ੍ਰਿਤ ਸੋ ਹੋਏ
0: ਉਸ ਪੁਰਖ ਕਾ ਨਾਹੀ ਕਦੇ ਵਿਨਾਸ਼

0: ਪਰ ਤਾਈ
1: ਭਾਈ
0: ਜਨਮ ਮਰਨ ਕੇ ਮਿਟੇ ਅੰਦੇਸੇ
1: ਸਾਧੂ ਕੇ ਪੂਰਨ ਉਪਦੇਸੇ।

0: ਨਿਰਮਲ ਸਿਮਰ ਸਦਾ ਸੁਖ ਪਾਓ
1: ਗੋਬਿੰਦ ਸਾਹਿਬ ਪੂਰਨ ਹੋਏ ਆਸ
0: ਭਗਤ ਪਾਏ ਆਤਮ ਪ੍ਰਗਾਸ
1: ਕਰ ਜਾਏ ਬਸੈ ਅਬਨਾਸੀ
0: ਕੋ ਨਾਨਕ ਕਾਟੀ ਜਮ ਫਾਸੀ
1: ਸਤਿ ਵਿਚਾਰ ਕਹਿ ਜਨ ਸਾਚਾ
0: ਜਨ ਮਰੇ ਸੋ ਕਾਚੋ ਕਾਚਾ

0: ਜਨਮ ਜਨਮ ਕੇ ਕਿਰ ਮਿਟ ਜਾਏ।
1: ਆਪ ਜਪੋ ਅਬਰਾ ਨਾਮ ਜਪਾਵੋ,
0: ਸੁਰਤ ਕਹਿਤ ਰਹਿਤ ਰਤ ਪਾਵੋ,
1: ਸਾਰ ਭੂਤ ਸਤ ਹਰ ਕੋ ਨਾਓ,
0: ਸਹਿਸ ਮਾਇ ਨਾਨਕ ਗੁਣ ਗਾਓ,
1: ਗੁਣ ਗਾਵਤ ਤੇਰੀ ਉਤਰਸ ਮੈਲ,
0: ਬਿੰਸ ਜਾਏ ਹਉਮੈ ਮਿਖ ਫੈਲ,
1: ਹੋਏ ਚਿੰਤ ਵਸੈ ਸੁਖ ਨਾਲ,
0: ਸਾਸ ਕਰਾ ਸਤ ਨਾਮ ਸੰਭਾਲ,
1: ਛਾੜ ਸਿਆਣਪ ਸਗਲੀ ਮਨਾ,
0: ਸਾਧ ਸੰਗ ਪਾਵੇ ਸਚ ਧਨਾ,
1: ਹਰ ਪੂੰਜੀ ਸੰਚ ਕਰੋ ਵਿਵਹਾਰ।

ਕੈ ਸੰਗ ਅੰਤਰ ਪ੍ਰਗਾਸ ਅੰਦਿਲ ਲਿਵਲਾਗ ਨਾਨਕ ਨਾਮ ਰਤੇ ਸੁਖ ਹੋਏ ਸਤਿਗੁਰ ਤੇ ਨਿਰਮਲ ਮਤ ਲਈ ਸੇਵਕ ਕੀਨੋ ਸਦਾ ਨਿਹਾਲ ਜਨ ਮਰਨ ਦੁਖ ਭਰਮ ਗਇਆ ਰਬ ਰਹਿਆ ਸਤਸੰਗ ਹਜੂਰੀ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਵਿਸਰੈ ਜੇ ਕੀਆ ਜਾਣੇ ਸੋ ਕਿਉਂ ਵਿਸਰੈ ਜੇ ਜੀਵਨ ਜੀਆ ਗੁਰ ਪ੍ਰਸਾਦ ਕੋ ਬਿਰਲਾ ਲਾਖੈ ਜਨਮ ਜਨਮ

ਬਿਨ ਭਗਤੀ ਤਨ ਹੋਸੀ ਸ਼ਾਰ ਮੂੜਤ ਜਾਤ ਪਾਏ ਬਿਸਰਾਮ ਨਾਨਕ ਨਾਮ ਜਪੋ ਗੁਣ ਦਾਸ ਮਨ ਤਨ ਅੰਤਰ ਇਹ ਸੁਆਓ ਮਨ ਵਿਸੈ ਸਾਧ

ਸ਼ਿਵ ਸਦਾ ਕਿਰਪਾਲ ਸਰਬ ਘਟਾ ਕਰਤ ਕਿਰਪਾਲ ਭਗਤ ਜਨਾ ਕੇ ਪ੍ਰਾਣ ਆਧਾਰ ਭਗਤ ਭਾਏ ਲਾਵੇ ਮਨ ਹੀਰ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਏਕ ਨਿਮਖ ਹਰ ਕੇ ਗੁਣ ਗਾਏ ਹਰ ਕੇ ਨਾਮ ਕੀ ਕਥਾ ਮਨ ਭਾਈ ਰਸਨਾ ਜਪ

ਤਨੇ ਹਰ ਦੂਜਾ ਤਬੰਦ ਮੁਕਤ ਕੋ ਕਿਸ ਕੋ ਗਣੀ ਤਬ ਨਰਕ ਸੁਰਗ ਕੋ ਕੌਣ ਉਤਾਰ ਤਬ ਸਿਵ ਸਖਤ ਕਹੋ ਕਿ ਤਠਾਏ ਤਬ ਕਵਣ ਨਿਡਰ ਕਵਨ ਕਤ ਡਰੈ ਨਾਨਕ ਠਾਕੁਰ ਅਗਮਾ ਪਾਰ ਤੈ ਜਨਮ ਮਰਨ ਕੋ ਕਹਾ ਵਿਨਾਸਨ ਤਬ ਜਮ ਕੀ ਤਰਾਸ ਕਹੋ ਕਿਸ ਹੋਏ ਤਬ ਚਿਤਰ ਗੁਪਤ ਕਿਛ ਪੂਛਤ ਲੇਖਾ ਤਬ ਕੌਣ ਛੁਟੇ ਕੌਣ ਬੰਧਨ ਬਾਂਧੇ ਨਾਨਕ ਆਪਣ ਰੂਪ ਆਪ ਹੀ ਉਪਾਜਾ ਤੈ ਬਿਨ ਮੈਲ ਕਹੋ ਕਿਆ ਧੋਤਾ ਤੈ ਕੌਣ ਕੋ ਮਾਨ ਕੌਣ ਅਭਿਮਾਨ ਤੈ ਸ਼ਬਦ ਸਿਧਰ ਲਖਤ ਕੋ ਕੀਸ ਤੈ ਕਿਸੇ ਭੂ ਕਵਨ ਤ੍ਰਿਪਤਾਵੈ ਨਾਨਕ ਕਰਤੇ ਕਾ ਨਾਹੀ ਸੁਮਾਰ ਤਬ ਕਵਨ ਮਾਏ ਬਾਪ ਮਿੱਤਰ ਸੁਤ ਪਾਈ ਤੈ ਵੇਦ ਦੇਵ ਕਹਾ ਕੋ ਚੀਨ ਤੋ ਸਗਨ ਅਪਸਗਨ ਕਹਾ ਵਿਚਾਰੈ ਤੈ ਕੌਣ ਠਾਕਰ ਕੌਣ ਕਹੀਐ ਚੇਰਾ ਨਾਨਕ ਆਪਣੀ ਗਤ ਜਾਣੋ ਆਪ ਮੂਹਾਂ ਕਿਸੇ ਵਿਆਪਤ ਮਾਇਆ ਤੈ ਗੁਣ ਕਾ ਨਾਹੀ ਪਰਵੇਸ਼ ਤੈ ਕੌਣ ਚਿੰਤ ਕਿਸ ਲਾਗੈ ਚਿੰਤਾ ਤੈ ਕੌਣ ਕਥੈ ਕੌਣ ਸੁਣੇ ਹਾਰਾ ਨਾਨਕ ਆਪਸ ਕੋ ਆਪੇ ਪਹੁੰਚਾ ਤੇਰਾ ਗੁਣ ਮੈਂ ਕੀ ਨੋ ਵਿਸਥਾਰ ਕਉ ਨਰਕ ਕੋ ਸੁਰਗ ਬਿਛਾਵਤ ਹਉਮੈ ਮੋਹ ਭਰਮ ਪੈ ਭਾਰ

ஞானிக்கிறாங்க.

ਆਪੇ ਜਾਣੇ ਆਪਣੇ ਜੀ ਕੀ ਓਤ ਕੋ ਤਾਪਨ ਸੰਗਰਾਚ ਦੂਸਰ ਹੋਏ ਤਾਂ ਸੋਝੀ ਪਾਏ ਗੁਰ ਪ੍ਰਸਾਦ ਨਾਨਕੀ ਹੋ ਜਾਣ ਆਪ ਮਿਲਾਏ ਰਹੇ ਪ੍ਰਭ ਸੋਏ ਜੀਵਨ ਮੁਕਤ ਜਿਸ ਹਿਰਦੇ ਭਗਵੰਤ ਜਿਸ ਪ੍ਰਸ਼ਾਦ

0: ਕਰ ਦੇਣ ਦਿਆਲ
1: ਦੁਖ ਭੰਜਨ ਪੂਰਨ ਕਰਪਾਲ
0: ਸਿਮਰ ਸਿਮਰ ਨਾਮ ਬਾਰਨ ਬਾਰ
1: ਨਾਨਕ ਜੀ ਕਾ ਏ ਆਧਾਰ
0: ਉੱਤਮ ਸਲੋਕ ਸਾਧ ਕੇ ਵਚਨ
1: ਅਮਲੀਕ ਲਾਗੇ ਰਤਨ
0: ਸੁਣਤ ਕਮਾਵਤ ਹੋਤ

0: ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸੁਖਮਣੀ ਸਹਿਜ ਗੋਬਿੰਦ ਗੁਣ ਨਾਮ ਸਰ ਵਿਛਾ ਤਾਂ ਕੀ ਪੂਰਨ
1: ਹੋਏ
0: ਸਭ ਤੇ ਊਚ ਪਾਏ ਅਸਥਾਨ ਹਰ ਤਨ ਖਾਟ ਚਲੇ ਜਨ ਸੋਏ ਖੇਮ ਸ਼ਾਂਤ ਰਿਦ ਨਵ ਨਿਦ ਵਿਦਿਆ ਤਪ ਜੋਗ ਪ੍ਰਭ ਧਿਆਨ ਚਾਰ ਪਦਾਰਥ ਕਮਲ ਪ੍ਰਗਾਸ ਸੁੰਦਰ ਚਤੁਰ ਤਤ ਕਾ ਬੇਤਾ।

ਆਏ, ਸ਼੍ਰੀ ਹਰਿ ਕ੍ਰਿਸ਼ਨ ਧਿਆਈ ਆਏ, ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧਿਆ ਵੈ ਧਾਇ, ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ।

ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ

ਪੂਰਾ ਸਮੂਹ ਦਰ ਘਰ ਦੀਆਂ ਸੇਵਾਦਾਰ ਬੀਬੀਆਂ ਅਤੇ ਸੰਗਤਾਂ ਵੱਲਾ ਸਰਬੱਤ ਦੇ ਭਲੇ ਦੇ ਲਈ ਸਤਿਗੁਰੂ ਜੀ ਆਉ ਪਾਵਨ ਹਜ਼ੂਰੀ ਅੰਦਰ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦਾ ਓਟ ਆਸਰਾ ਲੈਂਦੇ ਹਾਂ। ਪਾਵਨ ਬਾਣੀ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਏ, ਛੇ ਪੌੜੇ ਆਨੰਦ ਸਾਹਿਬ ਜੀ ਦੇ ਪਾਠ ਹੋਏ, ਸਤਿਗੁਰੂ ਜੀ ਆਓ ਬਾਣੀ ਪੜ੍ਹਦੇ ਹਾਂ, ਹਜ਼ੂਰੀ ਅੰਦਰ ਵਿਚਰਦੇ ਹਾਂ, ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼ਿਸ਼ ਕਰਨੀ ਜੀ, ਅਗਾਹਾਂ ਵਾਸਤੇ ਸੁਮੱਤ ਬਖਸ਼ਿਸ਼ ਕਰਨੀ, ਪੜ੍ਹੀ ਸੁਣੀ ਬਾਣੀ ਦਾ ਭਾਵ ਦਾਰ ਆਈਆਂ ਸੰਗਤਾਂ ਦੇ

ਜੋ ਤਸਮਾਉਣ ਦਾ ਪੁਰਬ ਸੰਗਤਾਂ ਬੜੇ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੀਆਂ ਹਨ। ਸਤਿਗੁਰੂ ਜੀ ਕਿਰਪਾ ਕਰਨੀ, ਆਪ ਜੀ ਨੇ ਸਰਬੱਤ ਸਾਧ ਸੰਗਤ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ। ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮ ਦਾਨ ਬਖਸ਼ਣਾ, ਸ਼ੁਭ ਭਾਵਨਾਵਾਂ ਪੂਰਨ ਕਰਨੀਆਂ। ਸਤਿਗੁਰੂ ਜੀ ਕਿਰਪਾ ਕਰਨੀ, ਦੇਹ ਅਰੋਗਤਾ ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨੀ। ਆਪ ਜੀ ਦੀ ਪਾਵਨ ਪੁੱਤਰ ਗੁਰਬਾਣੀ ਹਿਰਦੇ ਵਿੱਚ ਵਸਾ ਕਰਕੇ ਸਤਿਗੁਰੂ ਜੀ ਜੀਵਨ ਯਾਤਰਾ ਸਫਲ ਕਰਨ ਦੇ ਉਪਦੇਸ਼ ਬਖਸ਼ਿਸ਼ ਕਰਕੇ ਸਤਿਗੁਰੂ ਜੀ ਆਪ ਜੀ ਨੇ ਚੜ੍ਹਦੀ ਕਲਾ ਪ੍ਰਦਾਨ ਕਰਨੀ। ਸਮੂਹ ਸੇਵਾਦਾਰਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ। ਆਪਣੇ ਖਾਲਸੇ ਪੰਥ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣਾ। ਜੇ ਪੰਥ ਅੰਦਰ ਏਕਤਾ ਤਵਾ ਆਪਸੀ ਪ੍ਰੇਮ ਬਖਸ਼ਿਸ਼ ਕਰਨਾ। ਸਮੂਹ ਬੰਦੀ ਸਿੰਘਾਂ ਨੂੰ ਰਿਹਾਈ ਬਖਸ਼ਿਸ਼ ਕਰਨੀ। ਆਪ ਜੀ ਦੇ ਹਜ਼ੂਰ ਦਰ ਕਰਦੇ ਸੇਵਕਾਂ ਵੱਲੋਂ ਅਰਦਾਸ ਬੇਨਤੀ, ਕਾਕਾ ਜੋਬਨ ਸਿੰਘ ਨੂੰ ਆਪ ਜੀ ਨੇ ਕਿਰਪਾ ਕਰਨੀ। 11ਵੀਂ ਕਲਾਸ ਦੀ ਪੜ੍ਹਾਈ ਵਿੱਚ ਸਤਿਗੁਰੂ ਜੀ ਤਰੱਕੀਆਂ ਕਾਮਯਾਬੀਆਂ ਬਖਸ਼ਿਸ਼ ਕਰਨੀਆਂ। ਬੱਚੇ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕਰਕੇ ਆਪ ਜੀ ਨੇ ਸਦਾ ਅੰਗ ਸੰਗ ਸਹਾਈ ਹੋਣਾ। ਦੇਹ ਅਰੋਗਤਾ ਲਗਨ ਬਖਸ਼ਿਸ਼ ਕਰਨਾ ਸਤਿਗੁਰੂ ਜੀ। ਇਸੇ ਤਰ੍ਹਾਂ ਬੀਬੀ ਅਜੀਤ ਕੌਰ ਨੰਨਰ ਤਿੰਨਾਂ ਵੱਲੋਂ ਆਪਣੇ ਗ੍ਰਹਿ ਵਿਖੇ ਤੁਰਕੀ ਬਾਣੀ ਦੇ ਸ਼੍ਰੀ ਸਹਿਜ ਪਾਠ ਸਾਹਿਬ ਪ੍ਰਾਰੰਭ ਕੀਤੇ ਗਏ ਸਨ ਸਤਿਗੁਰੂ ਜੀ। ਤਿੰਨਾਂ ਦੇ ਭੋਗ ਸੇਵਕਾਂ ਵੱਲੋਂ ਪਾਏ ਗਏ। ਸਤਿਗੁਰੂ ਜੀ ਅਰਦਾਸ ਬੇਨਤੀ, ਕਿਰਪਾ ਕਰਨੀ, ਬਾਣੀ ਪੜ੍ਹਦਿਆਂ ਸੇਵਾ ਨਿਭਾਉਂਦਿਆਂ ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼ਿਸ਼ ਕਰਨੀ ਜੀ। ਅੱਗੇ ਤੋਂ ਆਪ ਜੀ ਨੇ ਕਿਰਪਾ ਕਰਕੇ ਸਮੱਤ ਬਖਸ਼ਿਸ਼ ਕਰਨੀ ਜੀ। ਬਖਸ਼ਿਆ ਖਜ਼ਾਨਾ ਵਿੱਚੋਂ ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਪਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਕਿਰਪਾ ਕਰੋ ਜਿਹਦਾ ਰਹੀ ਸੰਗਤ ਨੂੰ ਅਸੀਸ ਬਖਸ਼ਦੇ ਆ। ਪਾਵਨ ਪਵਿੱਤਰ ਮੁੱਖ ਵਾਕ ਬਖਸ਼ਿਸ਼ ਕਰਕੇ ਕਿਰਤਾਰਥ ਕਰੋ ਜੇ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ, ਗੁਰੂ ਮੁਖ ਦੇਖ ਗੁਰੂ ਸੁਖ ਪਾਇਓ, ਉੱਤੀ ਜਿਉ ਪਿਆਸ ਪੀਊ ਸਭ ਮਨ ਕੀ, ਬੰਸ਼ਤ ਸਿੱਧ

ਫਤਿਹ। ਪਰਮ ਸਨਮਾਨ ਸਤਿਕਾਰ ਜੋ ਗੁਰੂ ਕਵਾਰੀ ਸਾਹਿਬ ਸੰਗਤ ਆਪ ਵਡਭਾਗੀ ਹੋ ਜੋ ਗੁਰੂ ਸਾਹਿਬ ਜੀ ਦੇ ਪਾਵਨ ਚਰਨਾਂ ਦੀਆਂ ਹਾਜ਼ਰੀਆਂ ਵਰਤ ਕੇ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸਤਿਕਾਰ ਜੋ ਬੀਬੀਆਂ ਜੋ ਹਰ ਸੋਮਵਾਰ ਅਤੇ ਬੁੱਧਵਾਰ ਨੂੰ ਇਹ ਬੀਬੀਆਂ ਸੇਵਾ ਪਾਠ ਦੀ ਨਿਭਾਉਂਦੀਆਂ ਨੇ, ਸੋ ਸਾਰੀਆਂ ਬੀਬੀਆਂ ਦਾ ਸਾਧ ਸੰਗਤ ਦਾ ਬਹੁਤ ਬਹੁਤ ਖਾਲਸਾ ਦੀਵਾਨ ਸਾਹਿਬ ਜੀ ਵੱਲੋਂ ਧੰਨਵਾਦ। ਅੱਜ ਚੌਥੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਜੋਤੀ ਜੋਤ ਸਮਾਉਣ ਦਾ ਪੁਰਬ ਹੈ। ਕੱਲ੍ਹ ਦੇ ਦਿਨ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ ਗੁਰਤਾ ਗੱਦੀ ਦਿਵਸ ਸੀ। ਗੁਰੂ ਰਾਮਦਾਸ ਮਹਾਰਾਜ ਜੀ

ਮਹਾਰਾਜ ਜੀ ਨੇ ਗੁਰਤਾ ਗੱਦੀ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੂੰ ਬਖਸ਼ਿਸ਼ ਕੀਤੀ। ਗੁਰਤਾ ਗੱਦੀ ਦੇ ਕਰਕੇ ਆਪ ਗੋਇੰਦਵਾਲ ਸਾਹਿਬ ਜੀ ਦੀ ਪਾਵਨ ਧਰਤੀ 'ਤੇ ਇਹ ਪਾਵਨ ਅਸਥਾਨ ਇਹ ਨਗਰ ਤੀਸਰੇ ਪਾਤਸ਼ਾਹ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਵਸਾਇਆ ਹੋਇਆ ਪਾਵਨ ਨਗਰ ਹੈ ਗੋਇੰਦਵਾਲ, ਜੋ ਕਿ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਦੇ ਅੰਦਰ ਬਿਆਸਾ ਦਰਿਆ ਦੇ ਕਿਨਾਰੇ 'ਤੇ ਸਥਿਤ ਬਹੁਤ ਰਮਣੀਕ ਸਥਾਨ ਬਣਿਆ ਹੋਇਆ ਹੈ, ਜਿਸ ਦੀ ਉਸਾਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਸ ਨਗਰ ਦੀ ਕਰਵਾਈ। ਚੌਥੇ ਪਾਤਸ਼ਾਹ ਜੀ ਨੂੰ ਸਾਰੀਆਂ ਬਖਸ਼ਾਂ ਇੱਥੇ ਹੀ ਹੋਈਆਂ, ਇੱਥੇ ਹੀ ਆਣ ਕਰਕੇ ਗੋਇੰਦਵਾਲ ਸਾਹਿਬ ਜੀ ਦੀ ਪਾਵਨ ਧਰਤੀ 'ਤੇ ਅੱਜ ਦੇ ਦਿਨ ਚੌਥੇ ਪਾਤਸ਼ਾਹ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ, ਜਿਨ੍ਹਾਂ ਨੇ ਆਪਣੇ ਪਾਵਨ ਸਵਈਆਂ ਦੇ ਅੰਦਰ ਉਸ ਗੋਇੰਦਵਾਲ ਸਾਹਿਬ ਜੀ ਦਾ ਨਕਸ਼ਾ ਇਸ ਤਰ੍ਹਾਂ ਪੇਸ਼ ਕੀਤਾ, ਗੋਬਿੰਦਵਾਲ ਗੋਬਿੰਦਪੁਰੀ ਸਮ ਜਲਨ ਤੀਰ ਵਿਪਾਸ ਬਣਾਇਓ। ਪੱਟ ਸਾਹਿਬਾਨ ਜਲਨ ਜੀ ਉਸ ਅਸਥਾਨ ਦੀ ਮਹਿਮਾ ਲਿਖਦੇ ਨੇ ਕਿ ਉਹ ਪਾਵਨ ਅਸਥਾਨ ਬਿਆਸਾ ਦਰਿਆ ਦੇ ਕਿਨਾਰੇ 'ਤੇ ਸਥਿਤ ਗੋਇੰਦਵਾਲ ਗੋਬਿੰਦਪੁਰੀ ਸਮ ਜਲਨ ਤੀਰ ਵਿਪਾਸ ਬਣਾਇਓ। ਬਿਆਸਾ ਦਰਿਆ ਦੇ ਕੰਢੇ 'ਤੇ ਪਾਵਨ ਅਸਥਾਨ ਗੋਇੰਦਵਾਲ ਸਾਹਿਬ, ਇੱਥੇ ਅੱਜ ਦੇ ਦਿਨ ਗੁਰੂ ਰਾਮਦਾਸ ਮਹਾਰਾਜ ਜੀ ਜੋਤੀ ਜੋ ਸਮਾਏ। ਅੱਜ ਚੌਥੇ ਪਾਤਸ਼ਾਹ ਜੀ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਜੋਤੀ ਜੋ ਸਮਾਉਣ ਦਾ ਪੁਰਬ ਹੈ, ਜੋ ਸੰਗਤਾਂ ਸ਼ਰਧਾ ਭਾਵਨਾ ਦੇ ਸਹਿਤ ਮਨਾ ਰਹੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ